ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰੱਕੀ ਜੱਥਾ, ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ 6:40 ਦਾ ਕੀਰਤਨ ਸਰਵਣ ਕਰੀਏ। ਧੰਨ ਧੰਨ ਭਗਤ ਕਬੀਰ ਸਾਹਿਬ ਜੀ, ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ ਐਤਵਾਰ ਨੂੰ 9:15 ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਤਿੰਨਾਂ ਦਾ ਸ਼ਹੀਦੀ ਦਿਹਾੜਾ 18 ਜੂਨ ਦਾ ਹੈ। 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 18 ਨੂੰ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਉਹਨਾਂ ਦਾ ਰਾਗੀ ਜੱਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਸਮਾਂ ਕਥਾ ਦਾ, ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਚੱਲ ਲਈ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਸਰਵਣ ਕਰੀਏ। ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸੰਗਤਾਂ ਵੱਲੋਂ, ਅਤੇ ਐਤਵਾਰ ਨੂੰ ਸਵੇਰੇ 9:15 ਭੋਗ ਪੈਣਗੇ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਤਿੰਨਾਂ ਦਾ ਸ਼ਹੀਦੀ ਦਿਹਾੜਾ 18 ਜੂਨ ਦਾ ਹੈ। 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 18 ਨੂੰ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸ਼੍ਰੀ ਨਾਨਕ ਪਦ ਪੰਕਜ ਬੰਦ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਆਓ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਸੰਧਿਆ ਦੇ ਵੇਲੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਰਸ ਭਿੰਨਾ ਕੀ

ਕੀਰਤਨ ਸ਼੍ਰਵਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕੀਤਾ ਹੈ। ਸੋ ਸਤਿਗੁਰੂ ਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਦਿਓ। ਜਦੋਂ ਕੋਈ ਅੰਮ੍ਰਿਤ ਬਾਣੀ ਨੂੰ ਸ਼੍ਰਵਨ ਕਰਦਾ ਹੈ, ਸਾਹਿਬ ਨੇ ਪਾਵਨ ਬਚਨ ਵਰਤੇ, ਕਹਿਣ ਲੱਗੇ ਇਹ ਅੰਮ੍ਰਿਤ ਬਾਣੀ ਇੰਨੀ ਕੁ ਪਵਿੱਤਰ ਹੈ ਕਿ ਗੁਰ ਸ਼ਬਦ ਤੁਹਾਡੀ ਅੰਦਰ ਅੰਤਰ ਆਤਮੇ ਦੀ ਤਪਸ਼ ਨੂੰ ਮਿਟਾ ਦਿੰਦੀ ਹੈ। ਨਾਲ ਬਚਨ ਵਰਤੇ, ਕਹਿਣ ਲੱਗੇ ਇਹ ਅੰਮ੍ਰਿਤ ਬਾਣੀ ਤੁਹਾਨੂੰ ਪਰਮਗਤ ਅਵਸਥਾ ਦੀ ਦਾਤ ਬਖਸ਼ਿਸ਼ ਕਰਦੀ ਹੈ। ਸੋ ਅੰਮ੍ਰਿਤ ਬਾਣੀ ਸ਼੍ਰਵਨ ਕਰਕੇ ਆਪ ਜੀ ਨੇ ਜੀਵਨ ਦੀਆਂ ਘੜੀਆਂ ਸਫਲ ਕੀਤੀਆਂ। ਪੰਥ ਪ੍ਰਾਚੀਨ ਪ੍ਰਕਾਸ਼ ਦੀ ਜੋ ਐਸ ਵੇਲੇ ਰੋਜ਼ਾਨਾ ਆਪਾਂ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਇਹ ਇਤਿਹਾਸ ਦੇ ਪੰਨੇ ਵਿਚਾਰਦੇ ਹਾਂ, ਤੇ ਕੱਲ ਰੋਜ਼ ਆਪ ਜੀ ਨੇ ਸ਼੍ਰਵਨ ਕੀਤਾ ਹੈ ਕਿ ਕਿਵੇਂ ਬੈਰਮ ਖਾਂ ਨੇ ਰਾਜ ਭਾਗ ਦੇ ਅੰਦਰ ਅਹੰਕਾਰੀ ਹੋ ਕੇ ਤੇ ਉਹਨੇ ਪਰਤ ਕੇ ਵੱਡੇ ਵੱਡੇ ਸੂਬੇਦਾਰਾਂ ਨੂੰ, ਰਾਏ ਭੋਏ ਵਰਗਿਆਂ ਨੂੰ, ਗਾਜੀ ਖਾਂ ਗਜਮਸਤ ਵਰਗਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੇ ਜਦੋਂ ਉਹਨੇ ਮੌਤ ਦੇ ਘਾਟ ਉਤਾਰਿਆ ਤੇ ਗਾਜੀ ਖਾਂ ਤੇ ਗਜਮਸਤ ਖਾਂ ਨੇ ਆਪਣੇ ਪਿਤਾ ਨੂੰ ਇੱਕ ਚਿੱਠੀ ਲਿਖੀ ਸੀ ਮੌਤ ਤੋਂ ਪਹਿਲਾਂ, ਹਲਕਾਰਾ ਲੈ ਕੇ ਕਾਸ਼ਤ ਲੈ ਕੇ ਆਇਆ। ਤੇ ਉਹ ਚਿੱਠੀ ਜਦੋਂ ਦੌਲਤ ਖਾਂ ਕੋਲ ਪਹੁੰਚੀ ਤੇ ਦੌਲਤ ਖਾਂ ਨੇ ਉਹ ਚਿੱਠੀ ਨੂੰ ਪੜ੍ਹ ਕੇ ਤੇ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਨੂੰ ਤੁਰਿਆ। ਐਮਨਾਬਾਦ ਦੀ ਧਰਤੀ ਤੇ ਆ ਕੇ ਦੌਲਤ ਖਾਂ ਸਤਿਗੁਰੂ ਦੇ ਚਰਨਾਂ ਤੇ ਢਹਿ ਪਿਆ, ਤਾਹਾਂ ਮਾਰ ਕੇ ਰੋਂਦਾ, ਸਤਿਗੁਰੂ ਸਤਿਗੁਰੂ ਕਿਰਪਾ ਕਰੋ, ਤੁਹਾਡੀ ਦਿੱਤੀ ਦਾਤ ਉਹਨਾਂ ਚਾਰੇ ਪੁੱਤਰਾਂ ਨੂੰ ਇਹ ਬੈਰਮ ਖਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਰਹਿਮਤ ਕਰੋ ਮਹਾਰਾਜ, ਮੇਰੀ ਆਏ ਹੋਏ ਸਿੱਖ ਦੀ ਲੱਜ ਢਕੋ, ਕਿਰਪਾ ਕਰੋ। ਆਪ ਜੀ ਕਿਰਪਾ ਕਰਕੇ ਇਹਨਾਂ ਪਠਾਣਾਂ ਦਾ ਰਾਜ ਭਾਗ ਹੈ ਜਿਹੜਾ ਖਤਮ ਕਰ ਦਿਓ। ਕਦੇ ਤੇ ਆਖਦੇ ਮਹਾਰਾਜ ਇਹ ਰਾਜ ਭਾਗ ਆਪ ਜੀ ਸੰਭਾਲ ਲੈਣਾ ਕਰੋ, ਪਰ ਸਤਿਗੁਰੂ ਮਹਾਰਾਜ ਨੇ ਕਿਹਾ ਨਹੀਂ, ਅਸੀਂ ਇਹ ਜੇ ਕਰੋੜਾਂ ਰਾਜ ਭਾਗ ਤਿਆਗੇ ਨੇ। ਫਿਰ ਉਹ ਬਾਰ ਬਾਰ ਬੇਨਤੀ ਕਰਦਾ ਮਹਾਰਾਜ ਜੇ ਆਪ ਨਹੀਂ ਤੇ ਇਹ ਰਾਜ ਭਾਗ ਫਿਰ ਰਹਿਮਤ ਕਰਕੇ ਮੁਗਲਾਂ ਨੂੰ ਦੇ ਦੇਣਾ ਕਰੋ, ਇਹ ਰਾਜ ਭਾਗ ਮੁਗਲਾਂ ਨੂੰ ਦੇਵੋ। ਸਤਿਗੁਰੂ ਮਹਾਰਾਜ ਨਾਲ ਜਿੰਨੀਆਂ ਕੁ ਬੇਨਤੀਆਂ ਇਹ ਦੌਲਤ ਖਾਂ ਕਰਦਾ ਹੈ, ਮਹਾਰਾਜ ਇਹਦੇ ਬਚਨਾਂ ਨੂੰ ਸੁਣਦੇ ਆ। ਅੱਗੇ ਸਤਿਗੁਰੂ ਕੀ ਕਿਰਪਾ ਵਰਤਾ ਰਹੇ ਨੇ, ਇਹਨੂੰ ਭਾਵਨਾ ਦੇ ਨਾਲ

0: चौपाई जो को बचो है अब ताई।
1: हुण इत्थे भाई साहब भाई रतन सिंह पंगू जी कहिंदे ने कि जदों दौलत खां सतगुरु कोल आया सी उन्हें बार बार महाराज नूं बेनती कीती सी कि सतगुरु कृपा करके राजपाद इह पठाणा तों खोह लो, इह आदमखोर हो गए ने। महाराज सच्चे पातशाह ने इहदी बेनती मन के ते फिर इहनूं कहा की करना चाहीदा। कहिण लग्गिया महाराज मुगलां नूं दे दिओ। साहब ने फिर बचन किया, कह लगे ठीक है, यह गल याद रखी भी मुगलों नू राज पाग मिल जाएगा जे तू चाहना है, पर बाद विच पठाणा दे हाथ बादशाही नहीं आनी। ये सारे बचन महाराज ने किते। उन्हें कहा महाराज कोई गल नहीं, भावें पठाणा नू ए राज पाग दोबारा ना मिले, पर मैं एक बार चाहना है कि पठाणा दे कोलों बदी करन वालियां कोलों जुल्म करन वालियां कोलों राज पाग चलिया जाए। सतगुरु जी ने फिर इन बचन कहे, कह लगे तेरी अगली तैयारी की है। इन्हें क्या मैं सतगुरु आप जी की आग्ञा लेके बाबर कोल चले हैं काबल की धरती ते। ते महाराज ने इनू कहा ठीक है, जे तेरे मन का यह ख्याल है तू बाबर कोल जा, ते बाबर कोल जाके ਉਹਨੂੰ ਇਹ ਕਹਿ ਵੀ ਤੈਨੂੰ ਗੁਰੂ ਨਾਨਕ ਦੇ ਦਰੋਂ ਰਾਜ ਭਾਗ ਮਿਲੇਗਾ, ਪਰ ਜੇ ਤੂੰ ਧਰਮੀ ਬਣ ਕੇ ਰਾਜ ਕਮਾਏਗਾ ਤੇਰਾ ਰਾਜ ਟਿਕੇਗਾ, ਜ਼ੁਲਮ ਕਰੇਗਾ ਤੇ ਰਾਜ ਤੇਰੇ ਕੋਲੋਂ ਵੀ ਖਿਸਕ ਜਾਣਾ। ਕਈ ਤਰ੍ਹਾਂ ਦੀਆਂ ਵਿਚਾਰਾਂ ਚੱਲੀਆਂ। ਹੁਣ ਇਹ ਦੌਲਤ ਖਾਂ ਫਿਰ ਇੱਥੋਂ ਚੱਲ ਕੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲੋਂ ਇਹ ਕਾਬਲ ਪਹੁੰਚਦਾ, ਆਪਣਾ ਭੇਸ਼ ਬਦਲਾ ਕੇ ਜਾਂਦਾ। ਇਹਨੇ ਜਿਹੜਾ ਆਪਣਾ ਭੇਸ ਸੀ ਉਹ ਜੀ ਸੂਫੀਆਂ ਵਾਲਾ ਬਾਣਾ ਬਣਾ ਪਾਇਆ ਅਤੇ ਸਿੱਧੇ ਰਸਤੇ ਨਹੀਂ ਗਿਆ, ਕਿਉਂਕਿ ਰਸਤੇ ਵਿੱਚ ਬੈਰਮ ਖਾਂ ਨੇ ਕਈ ਥਾਵਾਂ 'ਤੇ ਨਾਕੇ ਲਵਾਏ ਸਨ। ਜਦੋਂ ਇਹ ਜਾ ਕੇ ਬਾਬਰ ਨੂੰ ਮਿਲਦਾ ਅਤੇ ਬਾਬਰ ਨੂੰ ਜਾ ਕੇ ਸਾਰੀ ਗੱਲ ਦੱਸਦਾ ਹੈ, ਇੱਥੇ ਫਿਰ ਭਾਈ ਸਾਹਿਬ ਨੇ ਕਿਹਾ ਵੀ ਜੇ ਕੋ ਬਚਿਓ ਹੈ ਅਬ ਤਾਈ। ਬਾਬਰ ਨੂੰ ਜਾ ਕੇ ਦੌਲਤ ਖਾਂ ਦੱਸਦਾ ਵੀ ਇਹ ਬਾਬਰ, ਇਹ ਬੈਰਮ ਖਾਂ ਨੇ ਸਿਆਣੇ ਸਿਆਣੇ ਬੰਦੇ ਸੂਬੇਦਾਰ ਮਰਵਾ ਦਿੱਤੇ ਨੇ, ਮੇਰੇ ਪੁੱਤਰਾਂ ਨੂੰ ਮੌਤ ਦੇ ਘਾਟ ਉਤਾਰਿਆ, ਇੱਥੋਂ ਤੱਕ ਰਾਏ ਭੋਏ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਤੇ ਜਿਹੜੇ ਥੋੜੇ ਜੇ ਬਚੇ ਹਨ
0: ਤਾਕੋ ਆਸਾ ਜੀਵਨ ਡਾਈ,
1: ਉਹਨਾਂ ਨੂੰ ਵੀ ਜਿਉਣ ਦੀ ਆਸ ਨਹੀਂ ਰਹਿ ਗਈ। ਭਾਵ ਜਿਹੜੇ ਥੋੜੇ ਜਣੇ ਬਚੇ ਨੇ ਨਾ, ਉਹਨਾਂ ਨੂੰ ਜਿਉਣ ਦੀ ਕੋਈ ਲੰਬੇਰੀ ਆਸ ਨਹੀਂ ਹੈ।
0: ਕੀ ਰਜਵਾੜੇ ਸਭ ਦਲਗੀਰਾ,
1: ਜਿੰਨੇ ਛੋਟੇ ਛੋਟੇ ਰਜਵਾੜੇ ਸਨ, ਛੋਟੀਆਂ ਛੋਟੀਆਂ ਰਿਆਸਤਾਂ ਸਨ, ਉਹਨਾਂ ਨੂੰ ਵੀ ਸਾਰਿਆਂ ਨੂੰ ਭੈਭੀਤ ਕੀਤਾ ਹੈ।
0: ਮਰਾਠੇ ਦੱਖਣੀ ਕੀਏ ਤਗੀਰਾ,
1: ਤੇ ਦੱਖਣ ਦੇ ਅੰਦਰ ਜਿੰਨੇ ਮਰਾਠੇ ਨੇ, ਮਰਾਠਿਆਂ ਦੀ ਕੌਮ ਨੂੰ ਵੀ ਇਹ ਬੈਰਮ ਖਾਂ ਨੇ ਬਹੁਤ

0: ਦੌਲਤ ਖਾਂ ਹੁਣ ਬਾਬਰ ਨੂੰ ਸਾਰੀ ਗੱਲ ਕਹਿ ਰਿਹਾ, ਕਹਿਣ ਲੱਗੇ ਐ ਬਾਬਰ ਇੱਥੇ ਤੇ ਜਿਹੜਾ ਰਾਏ ਭੋਏ ਸੀ, ਜਿਹੜਾ ਬੜਾ ਸਿਆਣਾ ਬੰਦਾ ਸੀ,
1: ਅਕਲਦਾਰ ਥੋ ਬੜੋ ਸੁਜਾਣਾ,
0: ਜਿਹੜਾ ਬਹੁਤੀ ਅਕਲ ਰੱਖਣ ਵਾਲਾ ਬੜਾ ਸੁਜਾਨ ਪੁਰਖ ਸੀ, ਸਿਆਣਾ ਪੁਰਖ ਸੀ।
1: ਜਬ ਦੇ ਕੇ ਉਨ ਮਰੇ ਅਮੀਰਾ,
0: ਜਦੋਂ ਉਸ ਰਾਏ ਭੋਏ ਨੇ ਵੇਖਿਆ ਕਿ ਬੈਰਮ ਖਾਂ ਨੇ ਚੰਗੇ ਚੰਗੇ ਸੂਬੇਦਾਰ, ਚੰਗੇ ਚੰਗੇ ਅਹੁਦਿਆਂ ਦੇ ਮਾਲਕ, ਰਾਜ ਭਾਗ ਮੁਲਕ ਸੰਭਾਲਣ ਵਾਲੇ ਮੌਤ ਦੇ ਘਾਟ ਉਤਾਰ ਦਿੱਤੇ ਹਨ,
1: ਬਹੁਤ ਕਾਮੂਨ ਲਖਿਓ ਤਗੀਰਾ,
0: ਮੁਲਕ ਦੀ ਬਰਬਾਦੀ ਕਰਦੇ ਨੂੰ ਵੇਖ ਕੇ ਤੇ ਰਾਏ ਭੋਏ ਨੇ ਸਲਾਹ ਦੇਣੀ ਚਾਹੀ ਵੀ ਤੂੰ ਇਹ ਕੰਮ ਠੀਕ ਨਹੀਂ ਕਰ ਰਿਹਾ ਬੈਰਮ ਖਾਂ ਨੂੰ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਇਹ ਇਤਿਹਾਸਕ ਪੱਖ ਨੇ, ਸਿਕੰਦਰ ਲੋਧੀ ਦਾ ਪੁੱਤਰ ਹੈ ਬੈਰਮ ਖਾਂ, ਲੋਧੀਆਂ ਦੀ ਵੰਸ਼ ਵਿੱਚੋਂ ਪਠਾਣਾ ਦਾ ਰਾਜ ਭਾਗ ਏ, ਤੇ ਇਹ ਤਖ਼ਤ ਤੇ ਬੈਠਾ ਹੰਕਾਰੀ ਹੋ ਗਿਆ ਸੀ। ਇੱਥੇ ਕਿਹਾ ਵੀ ਜਦੋਂ ਰਾਏ ਭੋਏ ਨੇ ਚੰਗੀ ਸਲਾਹ ਦਿੱਤੀ ਤਾਂ ਉਹਨੇ ਸਲਾਹ ਮੰਨਣ ਦੀ ਬਜਾਏ ਉਹ ਰਾਏ ਭੋਏ ਨੂੰ ਵੀ ਕਤਲ ਕਰਦਾ ਹੈ, ਮੌਤ ਦੇ ਘਾਟ ਉਤਾਰਦਾ ਹੈ।
1: ਉਸੇ ਭਲੇ ਕੀ ਆਖੀ ਬਾਤ,
0: ਬੈਰਮ ਖਾਂ ਨੂੰ ਰਾਏ ਭੋਏ ਨੇ ਤਾਂ ਭਲੇ ਦੀ ਗੱਲ ਆਖੀ ਸੀ, ਉਹਦੇ ਭਲਾਈ ਵਾਸਤੇ, ਮੁਲਕ ਦੇ ਰਾਜ ਭਾਗ ਦੇ ਲਈ ਭਲੇ ਦੀ ਗੱਲ ਆਖੀ ਸੀ।
1: ਵੱਡੇ ਕੰਮ ਨੇ ਛੋਟੇ ਕਰਾਤ,
0: ਮਾਨੋ ਇਹ ਸ਼ਬਦ ਕਿਹਾ ਵੀ ਜਿਹੜੇ ਵੱਡੇ ਗਿਆਨਵਾਨ ਸੂਝਵਾਨ ਬੰਦਿਆਂ ਦੇ ਕੰਮ ਹੁੰਦੇ ਨੇ, ਅਕਲਦਾਰ ਬੰਦਿਆਂ ਦੇ, ਉਹ ਛੋਟੇ ਬੰਦੇ ਜਿਨ੍ਹਾਂ ਨੂੰ ਸਮਝ ਨਹੀਂ, ਬੇਸਮਝ ਬੰਦੇ ਨਹੀਂ ਕਰ ਸਕਦੇ ਹਨ।
1: ਮਾਰੇ ਵੱਡੇ ਚਈਏ ਨੇ ਸੂਰੇ,
0: ਤੇ ਰਾਏ ਭੋਏ ਨੇ ਤੇ ਸ਼ਬਦ ਹੀ ਕਹੇ ਸਨ ਵੀ ਤੈਨੂੰ ਏਡੇ ਵੱਡੇ ਦਾਨੇ ਬੰਦੇ, ਸੂਰਮੇ ਬੰਦੇ, ਤੇਰੇ ਮੁਲਕ ਨੂੰ ਚਲਾਉਣ ਵਾਲੇ, ਜਿਹੜੇ ਤੇਰੇ ਪਿਤਾ

0: ਇਹਨਾਂ ਛੋਟਿਆਂ ਤੋਂ ਭਾਵ ਜਿਨ੍ਹਾਂ ਨੂੰ ਮਤ ਥੋੜੀ ਆ, ਸਮਝ ਨਹੀਂ ਰਾਜ ਭਾਗ ਚਲਾਉਣ ਦੀ, ਇਹਨਾਂ ਛੋਟੇ ਅਕਲਦਾਰਾਂ ਤੋਂ ਇਹ ਤੇਰੇ ਵੱਡੇ ਕੰਮ ਪੂਰੇ ਨਹੀਂ ਹੋਣੇ, ਭਾਵ ਇਹ ਤੇਰਾ ਰਾਜ ਭਾਗ ਨਹੀਂ ਚੱਲੇਗਾ, ਕਿਉਂਕਿ ਉਹਨੇ ਆਪਣੇ ਬਚਪਨ ਦੇ ਸਾਥੀ ਬਿਠਾ ਦਿੱਤੇ ਸਨ ਸੂਬੇਦਾਰਾਂ ਨੂੰ ਮਾਰ ਕੇ, ਉਹਨਾਂ ਦੀ ਥਾਂ ਆਪਣੇ ਬਚਪਨ ਦੇ ਮਿੱਤਰਾਂ ਦੋਸਤਾਂ ਸਾਥੀਆਂ ਨੂੰ ਬਿਠਾਇਆ ਸੀ। ਤਾਂ ਸ਼ਬਦ ਵਰਤੇ, ਇਹਨਾਂ ਵੱਡਿਆਂ ਵਾਲੇ ਕੰਮ ਇਹਨਾਂ ਛੋਟਿਆਂ ਤੋਂ ਬੇਸਮਝਾਂ ਤੋਂ ਨਹੀਂ ਹੋਣਗੇ।
1: ਸਾਗ ਸਤੈ ਸਹਿਗਾ ਦੋਹਰਾ, ਕੈਸੇ ਛੋਟੇ ਨਰਨ ਤੇ ਸਰੇ ਬਡਲ ਕੋ ਨਕਾਮ।
0: ਛੋਟੇ ਪੁਰਖਾਂ ਤੋਂ ਵੱਡੇ ਪੁਰਖਾਂ ਦੇ, ਦਾਨੇ ਪੁਰਖਾਂ ਦੇ, ਸਿਆਣੇ ਪੁਰਖਾਂ ਦੇ ਕੰਮ ਕਿਵੇਂ ਹੋਣਗੇ? ਛੋਟੀ ਉਮਰ ਦੇ ਜਿਨ੍ਹਾਂ ਨੂੰ ਤਜਰਬਾ ਕੋਈ ਨਹੀਂ, ਉਹਨਾਂ ਨੂੰ ਵੱਡੇ ਪੁਰਖਾਂ ਦੇ ਕੰਮ ਕਿਵੇਂ

0: ਉਹਨੇ ਇੱਕ ਉਦਾਹਰਣ ਦਿੱਤਾ ਭਾਈ ਸਾਹਿਬ ਨੇ, ਕਹਿਣ ਲੱਗੇ ਮੜਿਓ ਦਮਾਮੇ ਜਾਤ ਕਬ, ਜਿਹੜਾ ਇੱਕ ਨਗਾਰਾ ਹੈ ਵੱਡੇ ਪਸ਼ੂ ਦੇ ਚੰਮ ਨਾਲ ਤੇ ਇੱਕ ਨਗਾਰਾ ਮੜਿਆ ਜਾ ਸਕਦਾ, ਤੇ ਉਹਦੀ ਜਗ੍ਹਾ ਤੇ 100 ਚੂਹੇ ਮਾਰ ਕੇ ਵੀ ਚੂਹਿਆਂ ਦਾ ਚੰਮ ਇਕੱਠਾ ਕਰ ਲਓ, ਨਗਾਰਾ ਨਹੀਂ ਮੜਿਆ ਜਾਣਾ। ਵੇਖੋ ਪ੍ਰਮਾਣ ਦਿੱਤਾ ਕੇਵਲ। ਕਹਿਣ ਲੱਗੇ ਇੱਕ ਵੱਡਾ ਪਸ਼ੂ ਉਹਨੂੰ ਮਾਰ ਕੇ ਉਹਦੇ ਚੰਮ ਦਾ ਨਗਾਰਾ ਮੜ ਕੇ ਕੰਮ ਸਵਰ ਸਕਦਾ, ਪਰ ਉਹਦੀ ਜਗ੍ਹਾ ਤੇ 100 ਚੂਹੇ ਮਾਰ ਕੇ ਵੀ ਕੋਈ ਬੰਦਾ ਚੰਮ ਦਾ ਨਗਾਰਾ ਮੜਨ ਦੀ ਕੋਸ਼ਿਸ਼ ਕਰੇ, ਨਹੀਂ ਹੋ ਸਕਦਾ। ਭਾਵ ਦੌਲਤ ਖਾਂ ਬਾਬਰ ਨੂੰ ਕਹਿ ਰਿਹਾ ਕਿ ਬੈਰਮ ਖਾਂ ਨੂੰ ਰਾਏ ਭੋਏ ਨੇ ਆਖਿਆ ਸੀ, ਤੂੰ ਵੱਡੇ ਵੱਡੇ ਸੂਰਮੇ ਮਾਰੀ ਜਾ ਰਿਹਾ ਬਦੀਆਂ ਦੇ ਦੋਸ਼ ਲਾ ਕੇ, ਤੇ ਉਹਨਾਂ ਦੀ ਜਗ੍ਹਾ ਤੇ ਬੇਸਮਝ ਬੰਦਿਆਂ ਨੂੰ ਤਖਤਾਂ ਦੀ ਹਾਕਮੀ ਦੇਈ ਜਾ ਰਿਹਾ, ਇਹ ਵੱਡਿਆਂ ਦੇ ਕੰਮ ਛੋਟਿਆਂ ਤੋਂ ਹੋਣੇ ਕੋਈ ਨਹੀਂ। ਇਸ ਤਰ੍ਹਾਂ ਉਹਨੇ ਸਾਰੇ ਇਹ ਸਮਝਾਈ ਸੀ ਬਾਤ।
1: ਚੁਪਈ ਯੋ ਸੁਣ ਭੋਇਓ ਮਾਰਗ ਵਾਏ।
0: ਪਰ ਇਹ ਸਾਰੀ ਗੱਲ ਸੁਣ ਕੇ ਬੈਰਮ ਖਾਂ ਸਮਝਿਆ ਨਹੀਂ, ਉਹਨੇ ਕੀ ਕੀਤਾ ਵੀ ਸਗੋਂ ਰਾਏ ਭੋਏ ਨੇ ਜਿਹਨੇ ਚੰਗੀ ਸਲਾਹ ਦਿੱਤੀ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਪੜ੍ਹੋ, ਬਾਣੀ ਵਿੱਚ ਇੱਕ ਸ਼ਬਦ ਆਉਂਦਾ, ਮਹਾਰਾਜ ਨੇ ਕਈ ਪ੍ਰਮਾਣ ਦਿੱਤੇ ਨੇ। ਜਿਹੜਾ ਮੂਰਖ ਬੰਦਾ ਹੈ ਨਾ, ਉਹ ਗੱਲ ਘੱਟ ਸਮਝਦਾ ਤੇ ਉਹ ਬੇਸਮਝੀ ਵਿੱਚ ਖਲਾਰਾ ਜ਼ਿਆਦਾ ਪਾਉਂਦਾ। ਮਹਾਰਾਜ ਜੀ ਨੇ ਬਾਣੀ ਵਿੱਚ ਜਿਵੇਂ ਕੁਝ ਪ੍ਰਮਾਣ ਦੇ ਕੇ ਸਮਝਾਇਆ, ਇੱਕ ਬਚਨ ਹੁੰਦਾ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ, ਕੁੱਤੇ ਚੰਦਨ ਲਾਈਐ ਭੀਸੋ ਕੁੱਤੀ ਤਾਤ, ਅੰਧੇ ਚਾਨਣ ਜੇਤੀਐ ਦੀਵੇ ਬਲੇ ਪਚਾਸ, ਬੋਲਾ ਜੇ ਸਮਝਾਈਐ ਪੜ੍ਹੀਏ ਸਿਮਰਤ ਪਾਠ, ਚੌਣੇ ਸੋਨਾ ਪਾਈਐ ਚੁਣ ਚੁਣ ਖਾਵੈ ਘਾਸ। ਮਹਾਰਾਜ ਨੇ ਇੰਨੇ ਪ੍ਰਮਾਣ ਦੇ ਕੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲੇ ਪੁਰਖਾ ਜਿਵੇਂ ਇੱਕ ਪੱਥਰ ਹੈ ਤੇ ਪਾਲਾ ਠੰਡ ਜਿੰਨੀ ਮਰਜ਼ੀ ਪਈ ਜਾਏ, ਪੱਥਰ ਨੂੰ ਤੇ ਪਾਲੇ ਦੀ ਕੋਈ ਪਰਵਾਹ ਨਹੀਂ। ਇੱਕ ਠੰਡ ਹੈ ਜਿਹੜੀ ਬਰਫ਼ ਕਹਿ ਲਓ ਠੰਡ ਕਹਿ ਲਓ, ਸਿਆਲ ਦੀ ਰੁੱਤੇ ਜਿੰਨਾ ਮਰਜ਼ੀ ਠੰਡ ਪਾਲਾ ਕੱਕਰ ਵਰੇ, ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਮੂਰਖ ਬੰਦਾ ਛੇਤੀ ਕਿਸੇ ਦੀ ਗੱਲ ਨਹੀਂ ਸਮਝਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ ਦਾਨੇ ਬੰਦੇ ਦੀ ਗੱਲ ਦਾ। ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ, ਮਹਾਰਾਜ ਕਹਿੰਦੇ ਖੁਸਰੇ ਬੰਦੇ ਦਾ ਘਰ ਵਸਾ ਕੇ ਕੀ ਕਰੋਗੇ। ਮਹਾਰਾਜ ਨੇ ਤੀਜਾ ਕਿਹਾ ਇੱਕ ਕੁੱਤੇ ਨੂੰ ਚੰਦਨ ਦਾ ਟਿੱਕਾ ਲਾ ਕੇ ਕੋਈ ਬੰਦਾ ਤਖ਼ਤ ਤੇ ਬਿਠਾ ਦੇਵੇ, ਜਿਸ ਕੁੱਤੇ ਨੂੰ ਚੰਦਨ ਦਾ ਟਿੱਕਾ ਲਾਇਆ ਕੁੱਤੇ ਨੂੰ ਤਖ਼ਤ ਦੀ ਸਾਰ ਦਾ ਕੁਝ ਨਹੀਂ ਪਤਾ, ਉਹਨੂੰ ਕੀ ਪਤਾ ਵੀ ਤਖ਼ਤ ਤੇ ਬਹਿ ਕੇ ਕਿਵੇਂ ਰਾਜ ਭਾਗ ਚੱਲਦਾ। ਗੱਲ ਇੱਥੇ ਮੂਰਖਾਂ ਦੇ ਪ੍ਰਮਾਣ ਦੇ ਰਹੇ ਨੇ, ਮੂਰਖ ਬੰਦਾ ਸਿਆਣੇ ਦੀ ਬਾਤ ਨਹੀਂ ਸਮਝਦਾ। ਮਹਾਰਾਜ ਨੇ ਫਿਰ ਅੱਗੇ ਕਿਹਾ, ਕਹਿਣ ਲੱਗੇ ਅੰਧਾ ਚਾਨਣ ਜੇਤੀਐ ਦੀਵੇ ਬਲੇ ਪਚਾਸ, ਅੰਨੇ ਬੰਦੇ ਦੇ ਸਾਹਮਣੇ ਭਾਵੇਂ 50 ਦੀਵੇ ਬਾਲ ਕੇ ਰੱਖ ਦੋ, ਉਹਦੀ ਜ਼ਿੰਦਗੀ ਚਾਨਣ ਨਹੀਂ ਹੋਣਾ। ਸਿਆਣਾ ਬੰਦਾ ਮੂਰਖ ਨੂੰ ਜਿੰਨਾ ਮਰਜ਼ੀ ਸਮਝਾਏ, ਮੂਰਖ ਛੇਤੀ ਕੀਤੇ ਆਪਣੇ ਅੰਦਰ ਨੂੰ ਬਦਲਦਾ ਨਹੀਂ। ਫਿਰ ਮਹਾਰਾਜ ਨੇ ਅੱਗੇ ਕਿਹਾ, ਕਹਿੰਦੇ ਬੋਲੇ ਬੰਦੇ ਦੇ ਕੋਲ ਕੋਈ ਧਾਰਮਿਕ ਗ੍ਰੰਥਾਂ ਦਾ ਸਿਮਰਤੀਆਂ ਦਾ ਪਾਠ ਕਰਦਾ ਰਹੇ, ਜਾਂ ਕੋਈ ਬੋਲੇ ਬੰਦੇ ਦੇ ਕੋਲ ਰਾਗ ਨਾਦ ਵਜਾ ਕੇ ਕਹੇ ਤੂੰ ਧੁਣ ਸੁਣ ਕੇ ਵੇਖ, ਧਾਰਮਿਕ ਗ੍ਰੰਥ ਦਾ ਉਪਦੇਸ਼ ਸੁਣ ਕੇ ਦੇਖ, ਤੇਰਾ ਭਲਾ ਹੋਵੇਗਾ। ਮਹਾਰਾਜ ਕਹਿੰਦੇ ਜਿਹੜਾ ਹੈ ਹੀ ਬੋਲਾ, ਬੋਲੇ ਨੂੰ ਧਾਰਮਿਕ ਗ੍ਰੰਥ ਜਾਂ ਸਿਮਰਤੀਆਂ ਦਾ ਪਾਠ ਕੀ ਸੁਣਨੇ। ਸਤਿਗੁਰੂ ਨੇ ਅੱਗੇ ਕਿਹਾ, ਕਹਿੰਦੇ ਇੱਕ ਪਸ਼ੂ ਨੂੰ ਤੁਸੀਂ ਘਾਹ ਦੀ ਥਾਂ ਘਾਹ ਵਿੱਚ ਸੋਨਾ ਵੀ ਪਾ ਦਿਓ, ਉਹਨੂੰ ਸੋਨੇ ਦੀ ਕੀਮਤ ਕੋਈ ਨਹੀਂ ਪਤਾ, ਉਹਨੇ ਚੁਣ ਕੇ ਘਾਹ ਹੀ ਖਾਣਾ ਹੈ। ਇਹਨੇ ਬਚਨ ਮਹਾਰਾਜ ਨੇ ਤਾਂ ਕਹੇ, ਕਹਿਣ ਲੱਗੇ ਬਹੁਤੀ ਵਾਰੀ ਮੂਰਖ ਬੰਦਾ ਗੁਰੂ ਦੀ ਮੱਤ ਜਾਂ ਸਿਆਣੇ ਬੰਦੇ ਦੀ ਮੱਤ ਧਾਰਨ ਨਹੀਂ ਕਰਦਾ, ਜਿਹਦੇ ਅੰਤਰ ਆਤਮੇ ਮੂਰਖਤਾਈ ਭਰੀ ਜਾਏ, ਉਹ ਕਈ ਵਾਰੀ ਸਿਆਣੇ ਬੰਦੇ ਦੀਆਂ ਇੱਥੋਂ ਤੱਕ ਬੰਦਾ ਗੁਰੂ ਦੀ ਗੱਲ ਵੀ ਠੁਕਰਾ ਦਿੰਦਾ ਹੈ। ਮਹਾਰਾਜ ਨੇ ਇੱਥੇ ਭਾਈ ਸਾਹਿਬ ਨੇ ਜਿਹੜੀ ਗੱਲ ਕਹੀ, ਕਹਿੰਦੇ ਜੋ ਸੁਨ ਭੋਏ ਮਾਰ ਗਵਾਏ, ਰਾਏ ਭੋਏ ਨੇ ਕਿੱਡੀ ਚੰਗੀ ਸਲਾਹ ਦਿੱਤੀ, ਬੈਰਮ ਖਾਂ ਤੇਰਾ ਰਾਜ ਪਾਗ ਤੇਰਾ ਮੁਲਕ ਉੱਜੜ ਜਾਏਗਾ, ਪਰ ਉਹਨੇ ਇੱਕ ਵੀ ਗੱਲ ਦਾ ਧਿਆਨ ਨਾ ਕੀਤਾ, ਸੁਰਤ ਨਾ ਕੀਤੀ, ਬਲਕਿ ਰਾਏ ਭੋਏ ਵਰਗੇ ਚੰਗੇ ਪੁਰਖ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਗੱਲ ਦੌਲਤ ਖਾਂ ਬਾਬਰ ਨੂੰ ਕਾਬਲ ਦੀ ਧਰਤੀ ਤੇ ਦੱਸ ਰਿਹਾ ਹੈ।
1: ਆਪਣੇ ਖੈਰ ਖਾਈ ਉਨਕਾਏ।
0: ਕਹਿਣ ਲੱਗੇ ਇਉਂ ਜਾਣੋ ਕਿ ਉਹ ਬੈਰਮ ਖਾਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ। ਉਹਨੇ ਆਪਣਾ ਜੀਵਨ, ਆਪਣਾ ਮੁਲਕ, ਆਪਣਾ ਰਾਜ ਭਾਗ ਆਪਣੇ ਆਪ ਹੀ ਬਰਬਾਦ ਕਰ ਲਿਆ ਹੈ।
1: ਬਿਨ ਤਕਸੀਰ ਉਨ ਮਾਰਿਓ ਪੁਆ,
0: ਬਿਨਾਂ ਕਸੂਰ ਤੋਂ ਉਹਨੇ ਰਾਏ ਭੋਏ ਨੂੰ ਮਾਰਿਆ। ਕਸੂਰ ਕੋਈ ਨਹੀਂ ਸੀ, ਬਿਨਾਂ ਕਸੂਰ ਤੋਂ ਰਾਏ ਭੋਏ ਨੂੰ ਮਾਰਿਆ ਹੈ।
1: ਹੈ ਹੈ ਕਾਰ ਜਗਤ ਬਹੋਵਾ,
0: ਜਦੋਂ ਉਹ ਧਰਮੀ ਪੁਰਖ ਦਾ ਕਤਲ ਹੋਇਆ ਰਾਏ ਭੋਏ ਦਾ, ਤੇ ਮਾਨੋ ਜਿਹੜੀ ਪਰਜਾ ਸੀ ਨਾ ਉਹਦੇ ਵਿੱਚ ਹਾਹਾਕਾਰ ਮੱਚ ਗਈ। ਪਰਜਾ ਹਾਏ ਹਾਏ ਕਰਨ ਲੱਗ ਪਈ, ਕਿਉਂਕਿ ਇੱਕ ਭਲਾ ਪੁਰਖ, ਦਾਨਸ਼ਮੰਦ ਬੰਦਾ, ਫਕੀਰ ਬਿਰਤੀ ਦਾ, ਜਿਹੜਾ ਰਾਜ ਭਾਗ ਦਾ ਸੁੱਖ ਚਾਹੁੰਦਾ ਸੀ, ਉਹਨੂੰ ਮੌਤ ਦੇ ਕਹਾ ਟੁੱਟਣ ਤੋਂ ਬਾਅਦ ਹੈ ਹੈ ਕਰ ਜਗਤ ਬਹੁ ਹੋਆ, ਜਗਤ ਵਿੱਚ ਹਾਹਾ

0: پھر دولت خان دی گل سن کے نا بابر کہن لگے اودے من وچ فرنا آ گیا, انہیں تیاری بننے دا فرنا بنا لیا. تیاری کدی بننی ہے کہ میں ہن اے ہندوستان تے حملہ کراں گا. دولت خان دی گل سن کے بابر نے تیاری بننی ہے.
1: بجی سو روکیو پھر اسے کر کے بو بچارا.
0: دولت خان نے تے تیاری بن لی پر اودے وزیر نے انہوں روکیا, کہن لگے بابر بابر نہیں, بابر تے تیاری بن دے. انہوں وزیر کہن دے نہیں, انی کالی نہیں کرنی جنی کالی نال تسی دولت خان دی گل سن کے تے بھارت تے ہندوستان تے حملہ کرن دے وچار بنا رہے ہو, انی کالی نہیں کرنی ہے.
1: چپائی ہندوستان ہے پیرن پور.
0: ہن بابر دا وزیر کہن دے بابر نو, دولت خان کول بیٹھا ہے, وہ کہن دے ہندوستان ہے پیرن پورے. کہندے جڑا ہندوستان دی دھرتی ہے نا اوتھے بہت ایسے پیر نے رب دی بندگی والے, بڑے ایسے بےانت پیر ہن.
1: کرے مدد بے شائے ضرور.
0: جے تو بابر حملہ کرے گا نا ہندوستان تے تے اوتھوں دے پیر اپنے اس بادشاہ دی مدد کرن گے. اے اسلام ہے نا جڑا, اے دے وچ پیراں فقیراں دا ادب بھی بڑا ہے تے پیراں فقیراں دا پے بھی بڑا ہے, ڈر بھی بڑا ہے, اے دونوں گلاں نے. ہن اے گل کیوں کہہ رہے ہے بابر دا وزیر؟ او تاں کہہ رہے ہے بھی جے بابر تو حملہ کرے گا, مینوں پورن بھروسہ اس گل دا کہ او پیراں فقیراں دی دھرتی ہے, اوتھے بےانت پیر اپنے راجے دی مدد کرن گے, بادشاہ دی مدد کرن گے.
1: سو ہم تے کب جتیو جائے,
0: تے تاں کر کے اپنے تو او جتیا نہیں جا سکے گا بیر مکھا, کیونکہ جدو پیر اودے حق وچ کھلو گئے پھر اپاں نوں جت پراپت کرنی مشکل ہو جائے گی.
1: کرے پیر جے آپ سہائے,
0: جے پیر آپ سہائی ہوئے نال مددگار ہوئے بیرم خان دے, پھر جت پراپت کرنی مشکل ہے.
1: ہندو پیر کا ہند پہ میں پیو.
0: ہن بابر دا وزیر گرو نانک صاحب دی گل کرن لگے. بھائی صاحب بھائی رتن سنگھ پنگو کہندے نے, کہندے ہن او وزیر کہندے بابر ہندو پیر ایک ہند میں پیو, ایک اوتھے ہندو پیر ہے پاپ گرو نانک صاحب نے, وہ بہت بڑا بھاری پیر ہے.
1: سب پیرن کی پیری لے گیا.
0: وہ ایڈا بھاری پیر ہے بھی انہیں وڈے وڈے پیران دی پیری کھت لی, پیری دا پاو انہاں دی طاقت سمرتھا کھت لی ہے, سارے وہ اگے چکتے ہیں گرو نانک صاحب سچے پاتشاہ اگے.
1: اس زو پورو کوئی نہ پے
0: دے ورگا پورا پیر تانو دوجا لبنا مشکل ہے. وہ پیر ایسا ہے جڑا پرماتما نو خدا نو پرنایا ہویا ہے, اس میں پورے کوئی نہ پیو, وہ ورگا پورا پیر تینو دوجا نہیں لبے گا.
1: جو اڈیو سو ہر گیا.
0: پر ایڈا مہان پیر ہے گرو نانک صاحب کی گل کر رہے ہیں کہ جڑا وہ سامنے اڑکھ لوندا ہے وہ مانو اپنے کام تو جانا رہتا ہے, آپ وہ پلے کھ نہیں پہ. بھائی گرداس صاحب جی نے ایک بچن ورتیا ہے, اتنے بھائی صاحب بھی کہن گے اگے گرو نانک صاحب مہاراج نو اسلام والے بھی وڈا پیر من کے پوجتے سن, ہندو دھرم دے دھرمی لوگ بھی نمسکارا کرتے ہیں. بھائی گرداس صاحب نے تو ایک بچن ورتیا, جا ہر پیر جگت گر بابا, جاہر پیر جگت گرو بابا. گرو نانک صاحب مہاراج ایہو جے مہان ست گرو نے, وہ ایک دے گرو نہیں وہ جگت گرو بابا نے, ساری سرشتی دے پوجنہار نے, ساری سرشتی نمسکارا کر دی ہے. یہی بچن وہ بابر دا پیر سمجھا, بابر دا وزیر سمجھا رہے ہیں. کہن لگے گرو نانک صاحب ایسے پیر نے ਵੱਡੇ ਵੱਡੇ ਪੀਰ ਉਹਨਾਂ ਦੇ ਚਰਨਾਂ ਤੇ ਢੁਕਦੇ ਹਨ।
1: ਹਿੰਦੂ ਔਰ ਸੋ ਮੁਸਲਮਾਨ,
0: ਭਾਵੇਂ ਹਿੰਦੁਸਤਾਨ ਦੀ ਧਰਤੀ ਤੇ ਹਿੰਦੂ ਲੋਕ ਨੇ, ਸਨਾਤਨ ਮਤ ਦੇ ਲੋਕ ਨੇ, ਭਾਵੇਂ ਉੱਥੇ ਮੁਸਲਮਾਨ ਹਨ,
1: ਹੁਣ ਦੋਨੋ ਲੈ ਇੱਕ ਸੇ ਜਾਨ।
0: ਇਹ ਦੋਨਾਂ ਨੂੰ ਗੁਰੂ ਨਾਨਕ ਸਾਹਿਬ ਬਰਾਬਰ ਸਮਝਦੇ ਨੇ ਤੇ ਦੋਨੋ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਢੁਕਦੇ ਹਨ। ਭਾਵ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਵਿਤਕਰਾ ਨਹੀਂ ਕਰਦੇ। ਆਪ ਜੀ ਨੂੰ ਪਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਸੇ ਵੇਲੇ ਪੁੱਛਿਆ ਗਿਆ ਸੀ, ਮਹਾਰਾਜ ਇਹ ਦੱਸਣਾ ਕਰੋ ਹਿੰਦੂ ਵੱਡਾ ਕਿ ਮੁਸਲਮਨੋਈ, ਕੌਣ ਵੱਡਾ, ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ, ਤਾਂ ਮਹਾਰਾਜ ਜੀ ਨੇ ਤੇ ਬਚਨ ਕਹੇ ਸਨ, ਕਹਿਣ ਲੱਗੇ ਭਾਈ ਸ਼ੁਭ ਅਮਲਾਂ ਵਾਜੋਂ ਦੋਨੋਂ ਜੋਈ, ਚੰਗੇ ਕਰਮਾਂ ਤੋਂ ਬਿਨਾਂ ਕੋਈ ਧਰਮ ਦਾ ਬੰਦਾ ਹੋਵੇ, ਕਿਸੇ ਮਤ ਦਾ ਬੰਦਾ ਹੋਵੇ, ਉਹਦੇ ਪੱਲੇ ਕੇਵਲ ਰੋਣਾ ਪੈਂਦਾ ਹੈ, ਉਹਨੂੰ ਪਛਤਾਉਣਾ ਪੈਂਦਾ ਹੈ। ਇੱਥੇ ਭਾਈ ਸਾਹਿਬ ਨੇ ਕਿਹਾ ਹਿੰਦੂ ਔਰ ਸੋ ਮੁਸਲਮਾਨ, ਹੁਣ ਦੋਨੇ ਲਏ ਇੱਕ ਸੋ ਜਾਮ, ਉਹ ਦੋਨੋਂ ਧਿਰਾਂ ਨੇ ਜਿਹੜੀਆਂ ਮਹਾਰਾਜ ਜੀ ਨੂੰ ਨਮਸਕਾਰ ਕਰਦੀਆਂ ਨੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਦੋਨਾਂ ਨੂੰ ਬਰਾਬਰ ਜਾਣਦੇ ਨੇ, ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਤੁਸੀਂ ਇਤਿਹਾਸ ਦੇ ਪੰਨਿਆਂ ਵਿੱਚ ਪੜ੍ਹੋ, ਜੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਦੋਂ ਵੇਈ ਨਦੀ ਵਿੱਚੋਂ ਮਹਾਰਾਜ ਬਾਹਰ ਆਏ ਤੇ ਉਸ ਵੇਲੇ ਇਹ ਬਚਨ ਆਖਿਆ ਨਾ ਹਮ ਹਿੰਦੂ ਨਾ ਮੁਸਲਮਾਨ, ਜਿੱਥੇ ਅੱਜ ਗੁਰਦੁਆਰਾ ਸੰਤ ਘਾਟ ਹੈ, ਤਾਂ ਉੱਥੇ ਕੁਝ ਕਾਜ਼ੀਆਂ ਨੇ ਆ ਕੇ ਕਿਹਾ ਮਹਾਰਾਜ ਜੇ ਤੁਸੀਂ ਵਿਤਕਰਾ ਨਹੀਂ ਕਰਦੇ ਫਿਰ ਕਿਰਪਾ ਕਰਕੇ ਮਸਜਿਦ ਵਿੱਚ ਜਾ ਕੇ ਸਾਡੇ ਨਾਲ ਨਮਾਜ਼ ਅਦਾ ਕਰੋ। ਸਤਿਗੁਰੂ ਉਹਨਾਂ ਨਾਲ ਮਸਜਿਦ ਵਿੱਚ ਗਏ, ਉਹਨਾਂ ਕਿਹਾ ਮਹਾਰਾਜ ਨਮਾਜ਼ ਅਦਾ ਕਰਨੀ ਪਏਗੀ। ਸਾਹਿਬ ਕਹਿਣ ਲੱਗੇ ਖੁਦਾ ਦੀ ਇਬਾਦਤ ਹੈ ਕਰਦੇ ਹਾਂ, ਪਰ ਇੱਕ ਬਚਨ ਆਖਿਆ ਵੀ ਜੇ ਤੁਸੀਂ ਕਰੋਗੇ ਤੇ ਮੈਂ ਵੀ ਕਰਾਂਗਾ। ਹੁਣ ਉਹ ਜਿੰਨੇ ਕਾਜ਼ੀ ਨਮਾਜ਼ ਅਦਾ ਕਰਦੇ ਨੇ, ਜਿੰਨੀ ਮਰਿਆਦਾ ਨਿਭਾਉਂਦੇ ਨੇ, ਮੁੱਖ ਤੋਂ ਪਵਿੱਤਰ ਕੁਰਾਨ ਦੇ ਸ਼ਬਦ ਪੜ੍ਹਨੇ, ਪੰਜ ਵਾਰੀ ਸਜਦਾ ਕਰਨਾ, ਸੱਜੇ ਖੱਬੇ ਮੁੱਖ ਮਾਉਣਾ, ਜਦੋਂ ਸਾਰੀ ਮਰਿਆਦਾ ਨਿਭਾ ਕੇ ਉਹਨਾਂ ਨੇਤਰ ਖੋਲੇ ਤੇ ਪੁੱਛਿਆ ਮਹਾਰਾਜ ਤੁਸੀਂ ਵਚਨ ਕਰਕੇ ਮੁੱਕਰ ਗਏ, ਤੁਸੀਂ ਨਮਾਜ਼ ਅਦਾ ਨਹੀਂ ਕੀਤੀ, ਖਲੋਤੇ ਹੋ। ਮਹਾਰਾਜ ਜੀ ਨੇ ਵਚਨ ਕੀ ਕਿਹਾ? ਕਹਿਣ ਲੱਗੇ ਮੈਂ ਕਿਹਾ ਸੀ ਵੀ ਜੇ ਤੁਸੀਂ ਨਮਾਜ਼ ਪੜ੍ਹੋਗੇ ਤੇ ਮੈਂ ਵੀ ਪੜ੍ਹਾਂਗਾ, ਤੇ ਇਬਾਦਤ ਤੁਸੀਂ ਵੀ ਨਹੀਂ ਕੀਤੀ। ਕਾਜ਼ੀ ਕਹਿਣ ਲੱਗੇ ਮਹਾਰਾਜ ਤੁਹਾਡੇ ਸਾਹਮਣੇ ਸਾਰੀ ਮਰਿਆਦਾ ਨਿਭਾਈ ਹੈ। ਹੁਣ ਅੰਤਰਜਾਮੀ ਪਾਤਸ਼ਾਹ ਮਹਾਰਾਜ ਨੇ ਉਹਨਾਂ ਕਾਜ਼ੀਆਂ ਦੇ ਅੰਦਰ ਦੀ ਬਿਰਤੀ ਸਮਝਾਈ, ਇੱਕ ਇੱਕ ਕਾਜ਼ੀ ਨੂੰ ਕਿਹਾ ਇਹ ਭਾਈ ਕਾਜ਼ੀ ਤੂੰ ਬੈਠਾ ਤੇ ਧਾਰਮਿਕ ਪਵਿੱਤਰ ਅਸਥਾਨ ਮਸਜਿਦ ਅੰਦਰ, ਪਰ ਸੁਰਤ ਕਰਕੇ ਤੂੰ ਕਾਬਲ ਦੀ ਧਰਤੀ ਤੇ ਘੋੜੇ ਖਰੀਦੀ ਜਾ ਰਹੇ। ਦੂਜੇ ਨੂੰ ਕਿਹਾ ਭਾਈ ਤੂੰ ਬੈਠਾ ਤੇ ਮਸਜਿਦ ਵਿੱਚ, ਪਰ ਤੂੰ ਸੁਰਤ ਕਰਕੇ ਤੇਰੇ ਮਨ ਵਿੱਚ ਖਿਆਲ ਹੈ ਕਿ ਤੇਰੇ ਘਰ ਵਿੱਚ ਛੋਟਾ ਜਿਹਾ ਵਛੇਰਾ ਕਦੀ ਪਾਣੀ ਵਿੱਚ ਨਾ ਡਿੱਗ ਪਵੇ। ਇੱਕ ਇੱਕ ਦੀ ਅੰਦਰ ਦੀ ਬਿਰਤੀ ਸਮਝਾ ਕੇ ਕੀ ਸਮਝਾਇਆ? ਕਹਿਣ ਲੱਗੇ ਖੁਦਾ ਦੀ ਇਬਾਦਤ ਕੱਲਾ ਤਨ ਲੈ ਕੇ ਬਹਿਣ ਦੇ ਨਾਲ ਨਹੀਂ, ਪਰਮਾਤਮਾ ਦੀ ਖੁਦਾ ਦੀ ਇਬਾਦਤ ਜਦੋਂ ਤੁਹਾਡਾ ਅੰਤਰ ਆਤਮਾ ਮਨ ਉਸ ਖੁਦਾ ਦੇ ਬੰਦਗੀ ਵਿੱਚ ਜੁੜਿਆ ਹੋਵੇ, ਕੱਲਾ ਤਨ ਦੀ ਭਗਤੀ ਨਹੀਂ, ਇੱਥੇ ਮਨ ਹਾਜ਼ਰ ਚਾਹੀਦਾ। ਮੈਂ ਜਿਹੜੀ ਤੁਹਾਨੂੰ ਬੇਨਤੀ ਆਖਣੀ, ਜੇ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਸਜਿਦ ਵਿੱਚ ਜਾ ਕੇ ਉਹਨਾਂ ਇਸਲਾਮ ਵਾਲਿਆਂ ਨੂੰ, ਕਾਜ਼ੀਆਂ ਨੂੰ ਖੁਦਾ ਦੀ ਇਬਾਦਤ ਦਾ ਢੰਗ ਸਮਝਾਉਂਦੇ ਨੇ, ਤੇ ਏਡੇ ਮਹਾਨ ਸਤਿਗੁਰੂ ਵਿਤਕਰੇ ਤੋਂ ਰਹਿਤ ਜਗਨਨਾਥ ਦੀ ਧਰਤੀ ਤੇ ਉਹਨਾਂ ਪਾਂਡਿਆਂ ਨੂੰ ਰੱਬ ਦੀ ਆਰਤੀ ਕਰਨ ਦਾ ਵੀ ਢੰਗ ਸਮਝਾਉਂਦੇ ਨੇ। ਜੇ ਮਹਾਰਾਜ ਜਗਨਨਾਥ ਗਏ, ਜਗਨਨਾਥ ਮਹਾਰਾਜ ਨੇ ਜਿਹੜੇ ਪਾਂਡੇ ਆਪਣੇ ਥਾਲ ਵਿੱਚ ਕੁਝ ਦੀਵੇ ਬਾਲ ਕੇ, ਧੂਫ ਅਗਰਬੱਤੀਆਂ ਫੁੱਲ ਆਦਿਕ ਰੱਖ ਕੇ ਤੇ ਜਗਤ ਦੇ ਨਾਥ ਦੀ ਆਰਤੀ ਕਰਨ ਦੀ ਗੱਲ ਕਰਦੇ ਸਨ, ਮਹਾਰਾਜ ਨੇ ਉੱਥੇ ਵੀ ਜਾ ਕੇ ਇੱਕ ਸ਼ਬਦ ਉਚਾਰਨ ਕਰਕੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਇਹ ਅੰਮ੍ਰਿਤ ਬਚਨ ਉਚਾਰ ਕੇ ਤੇ ਜਗਨਨਾਥ ਦੀ ਧਰਤੀ ਤੇ ਉਹਨਾਂ ਪੰਡਿਤਾਂ ਨੂੰ ਰੱਬ ਦੀ ਸੱਚੀ ਆਰਤੀ ਕਰਨ ਦਾ ਵੀ ਢੰਗ ਸਿਖਾਇਆ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਮਹਾਰਾਜ ਤੇ ਸਭਨਾਂ ਨੂੰ ਪਰਮਾਤਮਾ ਦੇ ਦਰ ਨਾਲ ਜੋੜਨ ਦੀ ਰਹਿਮਤਾਂ ਬਖਸ਼ਿਸ਼ਾਂ ਵਰਤਾ ਰਹੇ ਨੇ। ਇੱਥੇ ਬਾਬਰ ਨੂੰ ਉਹਦਾ ਵਜ਼ੀਰ ਇਹੀ ਗੱਲ ਕਹਿ ਰਿਹਾ, ਕਹਿਣ ਲੱਗਿਆ ਹੇ ਬਾਬਰ, ਉੱਥੇ ਬੜਾ ਭਾਰੀ ਪੀਰ ਹੈ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੂੰ ਹਿੰਦੂ ਵੀ ਪੂਜਦੇ ਨੇ, ਜਿਨ੍ਹਾਂ ਨੂੰ ਇਸਲਾਮ ਵਾਲੇ ਮੁਸਲਮਾਨ ਵੀ ਪੂਜਦੇ ਨੇ। ਸੋ ਇਸ ਕਾਰਨ ਆਪਾਂ ਇਸ ਤਰ੍ਹਾਂ ਚੜ੍ਹਾਈ ਨਾ ਕਰੀਏ। ਜੇ ਉਹ ਪੀਰਾਂ ਨੇ ਬੈਰਮ ਖਾਨ ਦਾ ਪੱਖ ਪੂਰਿਆ ਤੇ ਆਪਣੀ ਜਿੱਤ ਪ੍ਰਾਪਤ ਨਹੀਂ ਹੋਏਗੀ। ਹਿੰਦੂ ਔਰ ਸੋ ਮੁਸਲਮਾਨ ਉਹਨ ਦੋਨੋਂ ਲਏ ਇੱਕ ਸੇ ਧਾਮ, ਉਹ ਦੋਨੋਂ ਧਿਰਾਂ ਨੂੰ ਬਰਾਬਰ ਜਾਣਦਾ ਹੈ। ਦੋਨੋਂ ਧਿਰਾਂ ਹਿੰਦੂ ਮੁਸਲਮਾਨ ਗੁਰੂ ਨਾਨਕ ਸਾਹਿਬ ਜੀ ਨੂੰ ਜਗਤ ਗੁਰੂ ਮੰਨਦੇ ਹਨ।
1: ਉਸਕੀ ਸੇਵਾ ਦੋਨੋਂ ਕਰੇ।
0: ਆਹ ਵੇਖੋ ਪੰਕਤੀ ਨਾਲ ਨਾਲ ਸੁਣਿਆ ਕਰੋ, ਉਦਾਂ ਜਿਹੜੀ ਇਹ ਕਥਾ ਹੈ ਨਾ, ਇਹਦੀ ਪੰਕਤੀ ਵੱਲ ਵੀ ਧਿਆਨ ਦੇ ਆਪ, ਫਿਰ ਤੁਹਾਨੂੰ ਅੱਧੇ ਅਰਥ ਆਪਣੇ ਆਪ ਵੀ ਪਤਾ ਲੱਗਣ ਲੱਗ ਜਾਣਗੇ। ਹੁਣ ਕੀ ਕਿਹਾ, ਕਹਿੰਦੇ ਉਸਕੀ ਸੇਵਾ ਦੋਨੋਂ ਕਰੇ। ਵਜ਼ੀਰ ਕਹਿ ਰਿਹਾ ਬਾਬਰ ਨੂੰ ਵੀ ਉਹ ਜਿਹੜਾ ਪੀਰ ਹੈ ਗੁਰੂ ਨਾਨਕ ਸਾਹਿਬ, ਉਹਨਾਂ ਦੀ ਸੇਵਾ ਦੋਨੋਂ ਕਰਦੇ ਨੇ, ਭਾਵ ਹਿੰਦੂ ਵੀ ਕਰਦੇ ਨੇ ਮੁਸਲਮਾਨ ਵੀ ਕਰਦੇ ਨੇ, ਦੋਨੋਂ ਉਹਨਾਂ ਦੀ ਸੇਵਾ ਕਰਦੇ ਹਨ।
1: ਲੇਨ ਮੁਰਾਦਾਂ ਦੋਨੋਂ ਖਰੇ।
0: ਤੇ ਜਦੋਂ ਕਿਸੇ ਦੀ ਮਨ ਦੀ ਇੱਛਾ ਹੁੰਦੀ ਹੈ, ਕੋਈ ਮੁਰਾਦ ਮੰਗਣੀ ਹੁੰਦੀ ਹੈ, ਤੇ ਦੋਨੋਂ ਲੋਕ ਹੀ ਭਾਵ ਹਿੰਦੂ ਤੇ ਮੁਸਲਮਾਨ ਗੁਰੂ ਨਾਨਕ ਸਾਹਿਬ ਅੱਗੇ ਹੱਥ ਜੋੜ ਕੇ ਚੇਤਾ ਕਰਕੇ ਮਹਾਰਾਜ ਜੀ ਨੂੰ ਆਪਣੀ ਮੰਗਾਂ ਮੰਗਦੇ ਹਨ, ਮਨ ਭਾਉਂਦੇ, ਮਨ ਇੱਛੇ ਫਲ ਪ੍ਰਾਪਤ ਕਰਦੇ ਹਨ।
1: ਰਾਮਾਤਮੈ ਹੈ ਬਡਪੂਰਾ।
0: ਗੁਰੂ ਨਾਨਕ ਸਾਹਿਬ ਜੀ ਬਹੁਤ ਵੱਡੇ ਕਰਾਮਾਤੀ ਨੇ, ਭਾਵ ਬਖਸ਼ਿਸ਼ਾਂ ਵਾਲੇ ਨੇ, ਰਹਿਮਤਾਂ ਵਾਲੇ ਹਨ। ਉਹਨਾਂ ਜਿੰਨੀ ਕਰਾਮਾਤ, ਗੁਰੂ ਨਾਨਕ ਸਾਹਿਬ ਵਰਗੀ ਬਖਸ਼ਿਸ਼, ਉਹਨਾਂ ਵਰਗੀ ਵਡਿਆਈ, ਰਹਿਮਤਾਂ ਕਿਸੇ ਵਿੱਚ ਨਹੀਂ ਹੈ।
1: ਜਨ ਖੁਦਾਏ ਤੇ ਰਹਿ ਹਜੂਰਾ।
0: ਹੁਣ ਉਹ ਵਜ਼ੀਰ ਕਹਿ ਰਿਹਾ ਬਾਬਰ ਨੂੰ, ਬਾਬਰ ਦੇ ਵਜ਼ੀਰ ਕਹਿਣ ਲੱਗਿਆ, ਇਉਂ ਜਾਣੋ ਵੀ ਇਹ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਹਜੂਰ ਹੀ ਵਸਦੇ ਨੇ, ਖੁਦਾ ਦੇ ਨਾਲ ਹੀ ਰਹਿੰਦੇ ਹਨ, ਖੁਦਾ ਦਾ ਰੂਪ ਹੀ ਹਨ। ਉਂਝ ਆਪ ਜੀ ਜਨਮ ਸਾਖੀ ਪੜ੍ਹੋ, ਤੇ ਜਦੋਂ ਮਹਾਰਾਜ ਵੇਈ ਨਦੀ ਵਿੱਚ ਗਏ ਸਨ, ਦੋ ਗੱਲਾਂ ਮਿਲਦੀਆਂ। ਇੱਕ ਤੇ ਭਾਈ ਗੁਰਦਾਸ ਸਾਹਿਬ ਨੇ ਬਚਨ ਵਰਤਿਆ, ਉਹ ਸ਼ਬਦ ਵਰਤਿਆ, ਬਾਬਾ ਪੈਂਦਾ ਸੱਚ ਖੰਡ ਨੌ ਨਿਧ ਨਾਮ ਗਰੀਬੀ ਪਾਈ। ਜਨਮ ਸਾਖੀ ਵਾਲੇ ਨੇ ਇੱਕ ਬੜੇ ਪਿਆਰੇ ਬੋਲ ਲਿਖੇ ਨੇ, ਗੁਰੂ ਨਾਨਕ ਦੇ ਦਰ ਦੀ ਵਡਿਆਈ ਵੇਖੋ ਕਿੰਨੀ ਮਹਾਨ ਹੈ। ਜਨਮ ਸਾਖੀ ਵਾਲਾ ਕਹਿੰਦਾ, ਤਿੰਨ ਦਿਨ ਬਾਹਰ ਨਹੀਂ ਆਏ ਸਨ, ਉਹ ਕਹਿੰਦੇ ਨੇ ਤਬ ਗੁਰੂ ਨਾਨਕ ਪਰਮੇਸ਼ਰ ਕੇ ਸਨਮੁਖ ਹੁਆ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਨਾਲ ਬੈਠੇ ਤੇ ਪਰਮਾਤਮਾ ਨੇ ਤਿੰਨ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹੇ। ਉਹ ਤਿੰਨ ਕੀ ਕਹੇ? ਇੱਕ ਬਚਨ ਵਰਤਿਆ, ਕਹਿਣ ਲੱਗੇ ਤੂੰ ਗੁਰ ਪਰਮੇਸ਼ਵਰ, ਮੈਂ ਪਾਰ ਬ੍ਰਹਮ ਪਰਮੇਸ਼ਵਰ। ਦੂਜਾ ਬਚਨ ਵਰਤਿਆ, ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਕਿ ਜਿਸ ਉੱਪਰ ਹੈ ਗੁਰੂ ਨਾਨਕ ਸਾਹਿਬ ਜੀ ਤੁਸੀਂ ਨਜ਼ਰ ਕਰੋਗੇ, ਰਹਿਮਤ ਕਰੋਗੇ, ਉੱਥੇ ਮੇਰੀ ਕਿਰਪਾ ਵਰਤ ਜਾਏਗੀ। ਤੀਜੀ ਗੱਲ, ਜਿਸ ਉੱਪਰ ਤੇਰੀ ਮਾਇਆ ਤਿਸ ਉੱਪਰ ਮੇਰੀ ਮਾਇਆ, ਤੁਸੀਂ ਜਿੱਥੇ ਬਖਸ਼ਿਸ਼ ਵਰਤਾਓਗੇ ਨਾ, ਉੱਥੇ ਖੁਦਾ ਦੀ ਪਰਮਾਤਮਾ ਦੀ ਰਹਿਮਤ ਵਰਤ ਜਾਏਗੀ। ਤਾਂ ਹੀ ਬਾਣੀ ਨੇ ਕਿਹਾ ਗੁਰ ਪਰਮੇਸ਼ਰ ਏਕ ਹੈ। ਇੱਥੇ ਵੀ ਸ਼ਬਦ ਵਰਤੇ, ਕਹਿਣ ਲੱਗੇ ਜਨ ਖੁਦਾਏ ਦੇ ਰਹਿ ਹਜੂਰ। ਉਹ ਏਡੇ ਮਹਾਨ ਸਤਿਗੁਰੂ ਨੇ, ਮਹਾਨ ਪੀਰ ਨੇ, ਉਹ ਤੇ ਪੀਰ ਹੀ ਕਹਿੰਦੇ ਇਸਲਾਮ ਵਾਲੇ, ਕਿ ਜਿਹੜੇ ਖੁਦਾ ਦੇ ਨਾਲ ਹੀ ਰਹਿੰਦੇ ਹਨ।
1: ਹਮਨੇ ਉਸਕੀ ਬਾਤ ਪਰਤਾਈ।
0: ਬਾਬਰ ਤਾਂ ਵਜ਼ੀਰ ਕਹਿੰਦੇ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਪ੍ਰਤਿਆਗ ਕੇ ਵੇਖਿਆ, ਭਾਵ ਅਜਮਾ ਕੇ ਵੇਖਿਆ ਹੈ।
1: ਜੋ ਉਨ ਕਈ ਸੋ ਸਾਚੀ ਪਾਈ।
0: ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਕਹਿ ਦੇਣ, ਉਹ ਐਸਾ ਮਹਾਨ ਪੀਰ ਹੈ, ਉਹ ਗੱਲ ਸੱਚੀ ਹੋ ਜਾਂਦੀ ਹੈ, ਉਹ ਕਦੀ ਵਿਅਰਥ ਨਹੀਂ ਜਾਂਦੀ। ਜੋ ਗੁਰੂ ਨਾਨਕ ਸਾਹਿਬ

0: ਜੇ ਬਾਬਰ ਤੁਸੀਂ ਹਿੰਦ ਦੀ ਪਾਤਸ਼ਾਹੀ ਬਾਦਸ਼ਾਹੀ ਚਾਹੁੰਦੇ ਹੋ, ਫਿਰ ਇੱਕ ਕੰਮ ਕਰੀਏ, ਆਪਾਂ ਸਿੱਧਾ ਚੜ੍ਹਾਈ ਨਾ ਕਰੀਏ, ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਪੀਰ ਦੀ ਪ੍ਰਵਾਨਗੀ ਲੈ ਲਈਏ, ਭਾਵ ਉਹਨਾਂ ਨੂੰ ਬੇਨਤੀ ਕਰ ਲਈਏ, ਉਹ ਪ੍ਰਵਾਨਗੀ ਦੇ ਦੇਣ, ਆਪਣੀ ਮਿਹਰ ਕਰ ਦੇਣ, ਕਿਰਪਾ ਕਰ ਦੇਣ, ਫਿਰ ਆਪਾਂ ਪਾਤਸ਼ਾਹੀ ਮਾਣ ਸਕਾਂਗੇ।
1: ਬਿਨ ਪ੍ਰਵਾਨਗੀ ਉਸੇ ਤੇ ਅੱਗੇ ਪੈਰ ਨਾ ਦਿਓ।
0: ਬਿਨਾਂ ਗੁਰੂ ਨਾਨਕ ਸਾਹਿਬ ਦੀ ਪ੍ਰਵਾਨਗੀ ਤੋਂ, ਬਾਬਰ ਦਾ ਵਜ਼ੀਰ ਕਹਿ ਰਿਹਾ ਬਾਬਰ ਨੂੰ, ਆਪਾਂ ਇੱਕ ਕਦਮ ਵੀ ਅੱਗੇ ਨਾ ਰੱਖੀਏ। ਦੇਖੋ ਕਿੱਡੀ ਵੱਡੀ ਉਹਨਾਂ ਅੰਦਰ ਇਹ ਸ਼ਰਧਾ ਹੈ, ਜਾਂ ਉਹਨਾਂ ਅੰਦਰ ਇਹ ਭੈ ਭਾਵਨੀ ਹੈ। ਬਾਬਰ ਨੇ ਚੜ੍ਹ ਕੇ ਆਉਣਾ, ਦੌਲਤ ਖਾਂ ਸੁਨੇਹਾ ਲੈ ਕੇ ਗਿਆ, ਪਰ ਉਹਦਾ ਵਜ਼ੀਰ ਕਹਿੰਦੇ ਵੀ ਨਹੀਂ, ਆਪਾਂ ਗੁਰੂ ਨਾਨਕ ਸਾਹਿਬ ਦੀ ਪ੍ਰਵਾਨਗੀ ਲੈ ਕੇ ਹਮਲਾ ਕਰਾਂਗੇ, ਪਠਾਣਾ ਤੇ ਐਵੇਂ ਨਹੀਂ ਕਰਦੇ, ਤੇ ਉਹਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਇੱਕ ਕਦਮ ਵੀ ਅੱਗੇ ਨਹੀਂ ਰੱਖਣਾ। ਸਿੱਖ ਨੂੰ ਬਹੁਤ ਕੁਝ ਇਤਿਹਾਸ ਦੇ ਪੰਨਿਆਂ ਵਿੱਚੋਂ ਸਿੱਖਣਾ ਚਾਹੀਦਾ। ਆਪਾਂ ਵੀ ਆਪਣੇ ਘਰ ਪਰਿਵਾਰਾਂ ਵਿੱਚ ਗ੍ਰਿਸ਼ਤੀ ਕਾਰ ਵਿਹਾਰ ਕਰਦਿਆਂ, ਕੰਮ ਕਾਜ ਕਰਦਿਆਂ, ਜਾਂ ਘਰਾਂ ਦੇ ਅਹਿਮ ਕੰਮ ਕਰਦਿਆਂ, ਹਰ ਸਿੱਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਕੇ ਆਪਣੇ ਕਾਰਜ ਨੂੰ ਆਰੰਭ ਕਰੇ। ਫਿਰ ਗੁਰੂ ਕਿਰਪਾ ਕਰਦੇ, ਬਾਣੀ ਵਿੱਚ ਬਚਨ ਵਰਤੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੈ। ਜਦੋਂ ਕੋਈ ਸਿੱਖ ਆਪਣੇ ਗੁਰੂ ਦੀ ਟੇਕ ਲੈਂਦਾ ਹੈ, ਫਿਰ ਗੁਰੂ ਵਿੱਚ ਵਰਤ ਕੇ ਆਪਣੇ ਸਿੱਖ ਦੇ ਕਾਰਜ ਆਪ ਸਵਾਰਦਾ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੌ ਗੁਰ ਸਦਾ ਦਿਆਲ। ਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ, ਆਪਣੇ ਸੇਵਕਾਂ ਤੇ ਦਿਆਲੂ ਰਹਿੰਦਾ। ਤਾਂ ਮੈਂ ਬੇਨਤੀ ਜਿਹੜੀ ਕਹਿ ਰਿਹਾ ਵੀ ਇੱਥੇ ਬਾਬਰ ਦਾ ਵਜ਼ੀਰ ਕਹਿ ਰਿਹਾ ਵੀ ਆਪਾਂ ਗੁਰੂ ਨਾਨਕ ਸਾਹਿਬ ਪੀਰ ਦੀ ਆਗਿਆ ਤੋਂ ਬਿਨਾਂ ਕਦਮ ਨਹੀਂ ਪੁੱਟਣਾ, ਆਪਾਂ ਉਹਨਾਂ ਦੀ ਪ੍ਰਵਾਨਗੀ ਲੈ ਕੇ ਹੀ ਅੱਗੇ ਕਦਮ ਵਧਾਵਾਂਗੇ।
1: ਚੁਪਈ ਤਬ ਦੌਲਤ ਸੁਣ ਬੋਲਤ ਪਇਓ।
0: ਹੁਣ ਦੌਲਤ ਖਾਂ ਕੋਲ ਬੈਠਾ ਸੀ, ਦੌਲਤ ਖਾਂ ਨੇ ਫਿਰ ਬੋਲ ਕੇ ਵਚਨ ਆਖਿਆ ਹੈ,
1: ਹਮਨੇ ਵਹਿ ਪੀਰ ਕਰ ਲਇਓ।
0: ਕਹਿਣ ਲੱਗਿਆ ਮੈਂ ਵੀ ਆਪਣਾ ਪੀਰ ਗੁਰੂ ਨਾਨਕ ਸਾਹਿਬ ਨੂੰ ਕੀਤਾ ਹੋਇਆ, ਮੇਰਾ ਵੀ ਰਹਿਬਰ, ਮੇਰਾ ਵੀ ਜਿਹੜਾ ਮੁਰਸ਼ਦ ਹੈ, ਪੀਰ ਹੈ, ਉਹ ਗੁਰੂ ਨਾਨਕ ਸਾਹਿਬ ਹੀ ਹੈ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ।
1: ਉਸ ਪ੍ਰਵਾਨਗੀ ਤੇ ਹਮ ਆਏ,
0: ਦੌਲਤ ਖਾਂ ਨੇ ਆਖਿਆ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਵਾਨਗੀ ਲੈ ਕੇ ਹੀ ਤੁਹਾਡੇ ਕੋਲ ਆਏ। ਮੈਂ ਫਿਰ ਤੁਹਾਨੂੰ ਚੇਤਾ ਕਰਵਾਵਾਂ ਕਿ ਜਦੋਂ ਗਾਜੀ ਖਾਂ ਤੇ ਗਜ ਮਸਤ ਖਾਂ ਉਹਦੇ ਪੁੱਤਰਾਂ ਦੀ ਚਿੱਠੀ ਆਈ ਸੀ ਨਾ, ਉਹਨਾਂ ਕਿਹਾ ਸੀ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਕਰਕੇ ਜਨਮ ਲਿਆ ਸੀ, ਤੇ ਹੇ ਪਿਤਾ ਜੀ ਤੁਸੀਂ ਪਹਿਲਾਂ ਗੁਰੂ ਨਾਨਕ ਸਾਹਿਬ ਕੋਲ ਹੋ ਕੇ ਬੇਨਤੀ ਕਰਕੇ ਤੇ ਫਿਰ ਕਾਬੁਲ ਨੂੰ ਜਾਇਓ, ਫਿਰ ਤੁਹਾਡਾ ਕਾਰਜ ਸਵਰੇਗਾ। ਤੇ ਜਾ ਕੇ ਕਿਹਾ ਵੀ ਤੁਹਾਡੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਬੈਰਮ ਖਾਂ ਨੇ, ਤੇ ਉਹ ਪਹਿਲਾਂ ਗੁਰੂ ਨਾਨਕ ਸਾਹਿਬ ਕੋਲ ਐਮਨਾਬਾਦ ਆਉਂਦਾ, ਬੇਨਤੀਆਂ ਕਰਦਾ, ਤੇ ਬੇਨਤੀ ਕਰਕੇ ਮਹਾਰਾਜ ਜੀ ਨੂੰ ਬਾਰ ਬਾਰ ਆਖਿਆ ਵੀ ਪਠਾਣਾ ਦਾ ਜਿਹੜਾ ਰਾਜ ਭਾਗ ਹੈ ਖਤਮ ਕਰ ਦਿਓ। ਮਹਾਰਾਜ ਨੇ ਉਹਨੂੰ ਬਹੁਤ ਕਿਹਾ, ਮੁਗਲਾਂ ਦਾ ਰਾਜ ਆ ਜਾਣਾ, ਪਠਾਣਾ ਨੂੰ ਦੁਬਾਰਾ ਨਹੀਂ ਮਿਲਣਾ। ਉਹਨੇ ਕਿਹਾ ਮਹਾਰਾਜ ਭਾਵੇਂ ਨਾ ਮਿਲੇ, ਪਰ ਆਪਣੇ ਸਿੱਖ ਦੀ ਪੱਤ ਢਕੋ, ਮੇਰੀ ਬੇਨਤੀ ਪ੍ਰਵਾਨ ਕਰੋ। ਹੁਣ ਇੱਥੇ ਤਾਂ ਕਹਿ ਰਹੇ ਨੇ, ਕਹਿਣ ਲੱਗੇ ਉਸ ਪ੍ਰਵਾਨਗੀ ਤੇ ਹਮ ਆਏ। ਬਾਬਰ ਤੇ ਉਹਦੇ ਵਜ਼ੀਰ ਨੂੰ ਕਹਿੰਦੇ ਦੌਲਤ ਖਾਂ, ਕਹਿਣ ਲੱਗਿਆ ਬਾਬਰ ਜੀ ਮੈਂ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਵਾਂ, ਮੈਂ ਵੀ ਉਹਨਾਂ ਨੂੰ ਆਪਣਾ ਪੀਰ ਧਾਰਨ ਕੀਤਾ, ਉਹਨਾਂ ਦੀ ਪ੍ਰਵਾਨਗੀ ਲੈ ਕੇ ਹੀ ਮੈਂ ਤੁਹਾਡੇ ਕੋਲ ਆਇਆ ਹਾਂ।
1: ਤੁਮੀ ਪ੍ਰਵਾਨਗੀ ਉਸਕੀ ਚਾਹੇ,
0: ਜੇ ਤੁਸੀਂ ਵੀ ਉਹ ਸਤਿਗੁਰੂ ਮਹਾਨ ਪੀਰ ਦੀ ਪ੍ਰਵਾਨਗੀ ਚਾਹੁੰਦੇ ਹੋ।
1: ਹਮ ਆਏ ਉਸ ਬਚਨ ਕਰਾਏ,
0: ਮੈਂ ਤੇ ਬਚਨ ਕਰਵਾ ਕੇ ਆਏ, ਜੇ ਤੁਹਾਡੀ ਇੱਛਾ ਤੁਸੀਂ ਵੀ ਕਰਵਾ ਲਵੋ, ਮੈਂ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਕਰਵਾ ਕੇ ਆਇਆ ਹਾਂ।
1: ਪਠਾਨ ਸ਼ਾਹੀ ਮੈਂ ਆਇਓ ਗਵਾਏ,
0: ਕਹਿਣ ਲੱਗੇ ਮੈਂ ਤੇ ਪਠਾਣਾ ਦਾ ਰਾਜ ਪਾਕ ਖਤਮ ਕਰਨ ਵਾਸਤੇ ਸਤਿਗੁਰੂ ਨੂੰ ਬਾਰ ਬਾਰ ਬੇਨਤੀ ਕੀਤੀ ਹੈ,
1: ਮੈਂ ਆਇਓ ਮੁਗਲਨ ਪਖਸ਼ਾਏ,
0: ਤੇ ਤੁਹਾਡੇ ਰਾਜ ਭਾਗ ਲਈ, ਮੁਗਲਾਂ ਦੇ ਰਾਜ ਭਾਗ ਲਈ ਸਤਿਗੁਰੂ ਤੋਂ ਬਖਸ਼ਿਸ਼ਾਂ ਮੰਗੀਆਂ ਹਨ।
1: ਪਰਿਓ ਥੋ ਕਾਬਲ ਰਾਹੇ,
0: ਮੈਂ ਫੇਰ ਹੀ ਕਾਬਲ ਦੇ ਰਾਹ ਪਿਆ। ਪਹਿਲਾਂ ਇਹ ਮਹਾਰਾਜ ਨੂੰ ਐਮਨਾਬਾਦ ਬੇਨਤੀਆਂ ਕੀਤੀਆਂ, ਫੇਰ ਹੀ ਮੈਂ ਤੁਹਾਡੇ ਕੋਲ ਬਾਬਰ ਚੜ੍ਹ ਕੇ ਇਧਰਲੇ ਪਾਸੇ ਨੂੰ ਤੁਹਾਡੇ ਵਾਲੇ ਪਾਸੇ ਕਾਬਲ ਨੂੰ ਆਇਆ ਹਾਂ।
1: ਤੋ ਬਾਬਰ ਮੁਖ ਬਚਨ ਉਚਾਰੋ,
0: ਇਹ ਸਾਰੀ ਗੱਲ ਬਾਤ ਸੁਣ ਕੇ ਫਿਰ ਬਾਬਰ ਨੇ ਆਪਣੇ ਮੁਖ ਤੋਂ ਬਚਨ ਆਖਿਆ ਹੈ।
1: ਉਹ ਕਿਹਾ ਸਾਈ ਦੇਵਨ ਵਾਰੋ,
0: ਉਹਨੇ ਸ਼ਬਦ ਵਰਤਿਆ, ਕਹਿਣ ਲੱਗਿਆ ਵੀ ਗੁਰੂ ਨਾਨਕ ਸਾਹਿਬ ਪੀਰ ਕੀ ਬਾਦਸ਼ਾਹੀ ਦੇਣਗੇ ਮੈਨੂੰ। ਬਾਬਰ ਨੇ ਇਹਦੀ ਗੱਲ ਆਖੀ, ਸਾਰੀ ਗੱਲ ਬਾਤ ਸੁਣ ਕੇ ਨਾ ਆਪਣੇ ਵਜ਼ੀਰ ਦੀ ਤੇ ਦੌਲਤ ਖਾਂ ਦੀ, ਕਹਿਣ ਲੱਗਿਆ ਉਹ ਕਿਆ ਸ਼ਾਹੀ ਦੇਵਨ ਬਾਰੀ, ਗੁਰੂ ਨਾਨਕ ਸਾਹਿਬ ਜੀ ਕੀ ਮੈਨੂੰ ਪਾਤਸ਼ਾਹੀ ਬਾਦਸ਼ਾਹੀ ਦੇਣਗੇ।
1: ਸ਼ਾਹੀ ਦੇਵੈ ਹਮੈ ਰਸੂਲਾ,
0: ਕਹਿੰਦਾ ਮੈਨੂੰ ਤੇ ਬਾਦਸ਼ਾਹੀ ਮੇਰੇ ਰਸੂਲ ਨੇ ਦੇਣੀ ਆ, ਭਾਵ ਮੁਹੰਮਦ ਸਾਹਿਬ ਜਿਹੜੇ ਪੈਗੰਬਰ ਨੇ ਮੈਂ ਉਹਨਾਂ ਨੂੰ ਮੰਨਦਾ, ਮੈਨੂੰ ਬਾਦਸ਼ਾਹੀ ਉਹਨਾਂ ਨੇ ਦੇਣੀ ਹੈ।
1: ਦਰਗਾਹ ਜਾ ਕੇ ਬਖਸ਼ ਕਬੂਲਾ,
0: ਜਿਹੜੇ ਖੁਦਾ ਦੀ ਦਰਗਾਹ ਵਿੱਚ ਰਹਿੰਦੇ ਨੇ, ਜਿਨ੍ਹਾਂ ਦੀ ਖੁਦਾ ਕਦੀ ਮੋੜਦਾ ਨਹੀਂ, ਤਾਂ ਕਰਕੇ ਮੈਂ ਤੇ ਬਾਦਸ਼ਾਹੀ ਗੁਰੂ ਨਾਨਕ ਸਾਹਿਬ ਤੋਂ ਨਹੀਂ ਮੰਗਦਾ। ਇਹ ਬਾਬਰ ਕਹਿ ਰਿਹਾ ਮੈਂ ਤੇ ਪਾਤਸ਼ਾਹੀ ਆਪਣੇ ਰਸੂਲ ਪੈਗੰਬਰ ਤੋਂ ਮੰਗਾਂਗਾ, ਜਿਹੜਾ ਜਿਹਦੀ ਖੁਦਾ ਵੀ ਮੋੜਦਾ ਨਹੀਂ ਹੈ।
1: ਰਸੂਲ ਹਮਾਰੋ ਸ਼ਰੀ ਖੁਦਾਏ,
0: ਜਿਹੜਾ ਮੇਰਾ ਰਸੂਲ ਹੈ ਉਹ ਖੁਦਾ ਦਾ ਸ਼ਰੀਕ ਹੈ, ਸ਼ਰੀਕ ਦਾ ਭਾਵ ਭਰਾ ਹੈ, ਭਾਵ ਉਹਦੀ ਮੋੜਦਾ ਨਹੀਂ, ਭਰਾਵਾਂ ਵਾਲਾ ਪਿਆਰ ਆ ਖੁਦਾ ਦੇ ਤੇ ਰਸੂਲ ਦਾ। ਇਸ ਕਾਰਨ ਮੈਂ ਉਹਨਾਂ ਕੋਲ ਬੇਨਤੀ ਕਰਦਾ ਹਾਂ,
1: ਜੋ ਚਾਹੇ ਸੋ ਲੈ ਕਰਾਏ।
0: ਖੁਦਾ ਦਾ ਭਰਾ ਹੋਣ ਕਰਕੇ ਜੋ ਚਾਹੁੰਦਾ ਮੇਰਾ ਰਸੂਲ, ਬਾਬਰ ਕਹਿ ਰਿਹਾ ਉਹ ਖੁਦਾ ਤੋਂ ਕਰਵਾ ਲੈਂਦਾ, ਬੇਨਤੀ ਕਰਕੇ ਪ੍ਰਵਾਨ ਕਰਵਾ ਲੈਂਦਾ ਹੈ।
1: ਅਬ ਹਮ ਉਸ ਕੋ ਦੇਖੋ ਜਾਏ,
0: ਪਰ ਕਹਿੰਦੇ ਜੇ ਤੁਸੀਂ ਫਿਰ ਵੀ ਕਹਿ ਰਹੇ ਹੋ, ਬਾਬਰ ਕਹਿੰਦੇ ਆਪਣੇ ਵਜ਼ੀਰ ਨੂੰ ਦੌਲਤ ਖਾਂ ਨੂੰ, ਵੈਸੇ ਤੇ ਮੈਂ ਆਪਣੇ ਰਸੂਲ ਨੂੰ ਮੰਨਦਾ, ਮੈਨੂੰ ਬਾਦਸ਼ਾਹੀ ਉਹੀ ਦਏਗਾ, ਉਹਦੀ ਖੁਦਾ ਦੇ ਨਾਲ ਬਹਿਣੀ ਉੱਠਣੀ ਭਰਾ ਹੈ, ਪਰ ਜੇ ਤੁਸੀਂ ਕਹਿੰਦੇ ਹੋ ਇਹ ਗੱਲ ਵੀ ਗੁਰੂ ਨਾਨਕ ਸਾਹਿਬ ਬੜਾ ਵੱਡਾ ਪੀਰ ਹੈ, ਉਹਦੇ ਅੱਗੇ ਵੱਡੇ ਵੱਡੇ ਪੀਰ ਝੁਕਦੇ ਨੇ, ਹਿੰਦੂ ਮੁਸਲਮਾਨ ਉਹਨੂੰ ਆਪਣਾ ਜਗਤ ਗੁਰੂ ਮੰਨਦੇ ਨੇ, ਫਿਰ ਕਹਿਣ ਲੱਗਿਆ ਇੱਕ ਵਾਰੀ ਮੈਂ ਜਾ ਕੇ ਵੇਖ ਲੈਂਦਾ ਗੁਰੂ ਨਾਨਕ ਸਾਹਿਬ ਪੀਰ ਨੂੰ, ਇੱਕ ਵਾਰੀ ਜਾ ਕੇ ਦਰਸ਼ਨ ਕਰ ਲੈਂਦਾ
1: ਹਾਂ। ਮੈਂ
0: ਜਾ ਕੇ ਇੱਕ ਵਾਰੀ ਪਰਖ ਕਰਾਂਗਾ ਕਿ ਮੇਰੇ ਮਨ ਨੂੰ ਪਤਿਆ ਸਕਦਾ, ਆ ਮੇਰੀ ਪ੍ਰਤੀਤ ਜਾਂ ਮੇਰੇ ਮਨ ਦੇ ਖਿਆਲ ਕੀ ਗੁਰੂ ਨਾਨਕ ਸਾਹਿਬ ਪੀਰ ਪੂਰੇ ਕਰੇਗਾ। ਮੈਂ ਇੱਕ ਵਾਰੀ ਪਰਤਾਵਾ ਲਵਾਂਗਾ ਪਰਖ

0: ਫਿਰ ਦੌਲਤ ਖਾਂ ਨੇ ਬੋਲ ਕੇ ਫਿਰ ਕਿਹਾ, ਕਹਿਣ ਲੱਗਿਆ, ਬਾਬਰ ਗੁਰੂ ਨਾਨਕ ਸਾਹਿਬ ਤੇ ਕੀ ਹਿੰਦੂ ਕੀ ਮੁਸਲਮਾਨ ਸਭਨਾਂ ਦਾ ਪਿਆਰਾ ਪੀਰ ਹੈ, ਉਹ ਬੜਾ ਵੱਡਾ ਪੀਰ ਹੈ, ਉਹਨੂੰ ਸਾਰੇ ਨਮਸਕਾਰਾਂ ਕਰਦੇ ਹਨ।
1: ਚੱਲ ਕਰੋ ਦੀਦਾਰ ਤੁਮ ਦੇਵੇ ਮਨਪਤੀ ਆਏ।
0: ਮੈਂ ਭਰੋਸੇ ਨਾਲ ਆਖਣਾ, ਦੌਲਤ ਖਾਂ ਕਹਿੰਦਾ ਕਿ ਤੂੰ ਬਾਬਰ ਇੱਕ ਵਾਰੀ ਚੱਲ ਕੇ ਕਾਬਲ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਦੀਦਾਰ ਕਰ, ਤੇਰਾ ਮਨ ਪਤੀ ਜਾਏਗਾ, ਤੇਰਾ ਮਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆਪਾ ਤੂੰ ਭੇਟ ਕਰੇਗਾ, ਝੁਕ ਜਾਏਗਾ, ਤੇਰਾ ਮਨ ਪਤੀਤ ਜਾਏਗਾ।
1: ਚੁਪਈ ਤਬ ਬਾਬਰ ਫਿਰ ਕਈ ਉਲਟਾਏ।
0: ਬਾਬਰ ਨੇ ਦੌਲਤ ਖਾਂ ਦੀ ਗੱਲ ਸੁਣ ਕੇ ਫਿਰ ਦੁਬਾਰਾ ਬਚਨ ਆਖਿਆ, ਉਹਨੇ ਦੁਬਾਰਾ ਬੋਲ ਆਖਿਆ ਹੈ,
1: ਜੋ ਨਾ ਹਿੰਦੂ ਮਨ ਪਤੀ ਆਏ,
0: ਜੇ ਉਸ ਹਿੰਦੂ ਪੀਰ ਨੇ ਮੇਰਾ ਮਨ ਨਾ ਪਤੀਜਿਆ, ਮੇਰੇ ਮਨ ਦਾ ਭਰੋਸਾ ਨਾ ਬਣਿਆ,
1: ਸੁਖੋ ਹਮ ਦੇਸ ਜਾਏ।
0: ਬਾਬਰ ਆਪਣੇ ਰਾਜ ਭਾਗ ਦੇ ਜਾਂ ਆਪਣੀ ਹਾਕਮੀ ਬਿਰਤੀ ਚ ਬੋਲ ਕਹਿ ਰਿਹਾ, ਕਹਿਣ ਲੱਗਿਆ ਫਿਰ ਮੈਂ ਬਣਦੀ ਸਜ਼ਾ ਵੀ ਦੇਵਾਂਗਾ। ਉਹਦੀ ਬੋਲ ਨੇ ਵੀ ਜੇ ਗੁਰੂ ਨਾਨਕ ਸਾਹਿਬ ਜੀ ਤੇ ਮੇਰਾ ਮਨ ਨਾ ਭਤੀਜਿਆ, ਮੈਂ ਸਜ਼ਾ ਵੀ ਦੇਵਾਂਗਾ।
1: ਮੁਸਲਮਾਨ ਕਰ ਦਿਉਂ ਗਡਾਏ।
0: ਮੈਂ ਜੇ ਉਹ ਇਸਲਾਮ ਦੇ ਵਿਰੁੱਧ ਹੋਏ ਤੇ ਮੈਂ ਆਪਣੀ ਬਣਦੀ ਹੋਈ ਰਾਜ ਭਾਗ ਦੀ ਪ੍ਰਾਪਤੀ ਲਈ ਉਹਨਾਂ ਨਾਲ ਸਖਤ ਵਿਹਾਰ ਵਰਤਾਂਗਾ। ਇਹੋ ਜੇ ਬੋਲ ਬਾਬਰ ਕਹਿ ਰਿਹਾ ਹੈ।
1: ਹੋਏ ਕਾਚੋ ਉਸ ਲੱਗੇ ਨਾ ਪਾਏ।
0: ਕਹਿਣ ਲੱਗਿਆ ਜੇ ਕੱਚਾ ਪੀਰ ਹੋਇਆ ਤੇ ਮੈਂ ਉਹਦੇ ਪੈਰੀ ਨਹੀਂ ਲੱਗਣਾ ਗੁਰੂ ਨਾਨਕ ਸਾਹਿਬ ਜੀ ਦੇ। ਬਾਬਰ ਦੌਲਤ ਖਾਂ ਨੂੰ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਇੱਕ ਵਾਰੀ ਜਾ ਕੇ ਪਰਖ ਕਰਾਂਗਾ ਤੇ ਜੇ ਉਹ ਕੱਚਾ ਪੀਰ ਹੋਇਆ ਮੈਂ ਉਹਨਾਂ ਦੇ ਪੈਰੀ ਨਹੀਂ ਲੱਗਾਂਗਾ।
1: ਹਮ ਤੇ ਹਿੰਦੂ ਬਹੁਤ ਡਰ ਪਾਏ।
0: ਦੂਜੀ ਗੱਲ, ਮੇਰੇ ਤੋਂ ਹਿੰਦੂ ਬਹੁਤ ਡਰਦੇ ਨੇ, ਉਹ ਤੇ ਤਰ੍ਹਾਂ ਤਰ੍ਹਾਂ ਕਰਦੇ ਨੇ, ਭੈ ਮੰਨਦੇ ਹਨ।
1: ਜ਼ਰੂਰ ਜ਼ਰੂਰ ਹੀ ਵੈ ਨੱਠ ਜਾਏ।
0: ਤੇ ਜੇ ਇਹ ਹਿੰਦੂ ਪੀਰ ਵੀ ਕੱਚਾ ਹੋਇਆ, ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਹੇ ਹੈ, ਤਾਂ ਮੇਰਾ ਭੈ ਮੰਨਦੇ ਉਹ ਨੱਠ ਜਾਏਗਾ, ਭਾਵ ਚਲਿਆ ਜਾਏਗਾ।
1: ਉੱਪਰ ਪਹਾੜ ਜਾਓ ਲੁਕਾਏ।
0: ਕਿਤੇ ਪਹਾੜੀ ਇਲਾਕੇ ਵਿੱਚ ਜਾ ਕੇ ਜਿਵੇਂ ਹਿੰਦੂ ਮੇਰੇ ਤੋਂ ਲੁਕਦੇ ਨੇ ਡਰਦਿਆਂ ਮਾਰਿਆਂ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਪੀਰ ਵੀ ਲੁਕ ਜਾਏਗਾ।
1: ਜੋ ਪੱਕੋ ਹੋਏ ਰਹਿ ਅਚਲ।
0: ਸੱਚਮੁੱਚ ਜਿਵੇਂ ਵਜ਼ੀਰ ਮੇਰਾ ਵਜ਼ੀਰ ਕਹਿੰਦਾ ਜਾਂ ਦੌਲਤ ਖਾਂ ਕਹਿੰਦਾ, ਜੇ ਏਡਾ ਮਹਾਨ ਬਲੀ ਪੀਰ ਹੋਇਆ, ਪੱਕਾ ਪੀਰ ਹੋਇਆ, ਏਡਾ ਮਹਾਨ ਬਲੀ ਹੋਇਆ,
1: ਜੋ ਕੱਚੇ ਹੋਏ ਜਾਉ ਚੱਲ।
0: ਕੱਚਿਆਂ ਦੀ ਤਰ੍ਹਾਂ ਉਹਨੇ ਪਾਸਾ ਨਹੀਂ ਵੱਟਣਾ ਮੇਰੇ ਤੋਂ, ਬਲਕਿ ਮੇਰੇ ਮਨ ਦਾ ਭਰੋਸਾ ਵੱਧ ਜਾਏਗਾ।
1: ਲੇਹ ਦੇਖ ਅਮ ਪੱਕੋ ਕੱਚੋ।
0: ਮੈਂ ਇੱਕ ਵਾਰੀ ਜਾ ਕੇ ਗੁਰੂ ਨਾਨਕ ਸਾਹਿਬ ਪੀਰ ਨੂੰ ਮਿਲਾਂਗਾ, ਜ਼ਰੂਰ ਦਰਸ਼ਨ ਕਰਾਂਗਾ। ਮੈਂ ਪਰਖ ਕਰਨੀ ਚਾਹੁੰਦਾ ਵੀ ਉਹ ਕੱਚਾ ਗੁਰੂ ਹੈ ਜਾਂ ਪੱਕਾ ਗੁਰੂ ਹੈ।
1: ਆਏ ਝੂਠ ਕਹਿ ਆਏ ਸੋ ਸੱਚੋ।
0: ਮੈਂ ਦੇਖਣਾ ਚਾਹੁੰਦਾ ਵੀ ਉਹ ਸੱਚਾ ਹੈ ਜਾਂ ਝੂਠਾ ਹੈ। ਇੱਕ ਵਾਰੀ ਮੈਂ ਜਾ ਕੇ ਦੀਦਾਰ ਕਰਕੇ ਗੁਰੂ ਨਾਨਕ ਪੀਰ ਦੇ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਦੌਲਤ ਖਾਂ ਕਹਿੰਦਾ ਜਾਂ ਬਾਬਰ ਦਾ ਹੀ ਵਜ਼ੀਰ ਕਹਿੰਦਾ ਵੀ ਉਹ ਬੜਾ ਮਹਾਨ ਪੀਰ ਹੈ, ਪੀਰਾਂ ਦਾ ਪੀਰ ਹੈ, ਉਹਨੂੰ ਹਿੰਦੂ ਵੀ ਸਿਰ ਝੁਕਾਉਂਦੇ ਨੇ, ਮੁਸਲਮਾਨ ਵੀ ਸੀਸ ਝੁਕਾਉਂਦੇ ਨੇ, ਬਾਬਰ ਆਪਾਂ ਉਹਨਾਂ ਦੀ ਆਗਿਆ ਤੋਂ ਬਿਨਾਂ ਕਦਮ ਨਹੀਂ ਅੱਗੇ ਰੱਖਣਾ, ਪਰ ਇੱਕ ਵਾਰੀ ਬਾਬਰ ਦੇ ਮਨ ਵਿੱਚ ਖਿਆਲ ਹੈ ਕਿ ਮੈਂ ਆਪਣੀ ਤਸੱਲੀ ਕਰਨੀ ਹੈ, ਮੈਂ ਆਪਣਾ ਭਰੋਸਾ ਫਿਰ ਬਣਾਵਾਂਗਾ, ਪਹਿਲਾਂ ਪਰਖ ਕਰਾਂਗਾ। ਇੱਥੋਂ ਤੱਕ ਇਹ ਅੱਜ ਦਾ ਜੋ ਲੜੀਵਾਰ ਇਤਿਹਾਸ ਆਇਆ, ਅੱਗੇ ਇਤਿਹਾਸ ਦੇ ਪੰਨਿਆਂ ਵਿੱਚ ਆਏਗਾ ਕਿ ਉਹ ਬਾਬਰ ਕਿਵੇਂ ਸਤਿਗੁਰੂ ਦੇ ਕੋਲ ਜਾਂਦਾ, ਸੀਸ ਝੁਕਾਉਂਦਾ। ਗੁਰੂ ਕਿਰਪਾ ਕਰੇ, ਇਹ ਫਿਰ ਚੇਤਾ ਰੱਖਿਓ ਇਤਿਹਾਸ ਦਾ ਪੰਨਾ। ਪਿੱਛੇ ਗਾਥਾ ਹਜੇ ਭਾਈ ਤਾਰੂ ਸਿੰਘ ਵਾਲੀ ਚੱਲ ਰਹੀ ਹੈ, ਪੜਾਣੇ ਦੇ ਸਿੱਖਾਂ ਨੂੰ ਭਾਈ ਤਾਰੂ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਦਰ ਦੀ ਵਡਿਆਈ ਸਮਝਾ ਰਹੇ ਨੇ ਕਿ ਕਿਵੇਂ ਪਠਾਣਾ ਦਾ ਰਾਜ ਜਾਣਾ, ਮੁਗਲਾਂ ਦਾ ਰਾਜ ਕਾਇਮ ਹੋਣਾ, ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਵਰਤਣੀ ਹੈ, ਕਿਉਂਕਿ ਪਠਾਣ ਬੈਰਮ ਖਾਂ ਵਰਗੇ ਅਹੰਕਾਰੀ ਹੋ ਗਏ ਸਨ, ਆਦਮਖੋਰ ਹੋ ਗਏ ਸਨ, ਜਦੋਂ ਕੋਈ ਬੰਦਾ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਤੇ ਫਿਰ ਪਾਪ ਕਰਮ ਕਰਦਾ, ਪਾਪ ਨਾਲ ਰਾਜ ਖਿੰਡ ਜਾਂਦੇ ਆ, ਇਹ ਸਾਰੀ ਵਾਰਤਾ ਉਹ ਚੱਲ ਰਹੀ ਹੈ। ਗੁਰੂ ਕਿਰਪਾ ਕਰੇ, ਅਗਲਾ ਇਤਿਹਾਸ ਆਪਾਂ ਕੱਲ੍ਹ ਵਿਚਾਰਾਂਗੇ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਭੁੱਲਾਂ ਦੀ ਖਿਮਾ ਦੀ ਅਖੀਰਲੀ ਪੰਕਤੀ ਪੜ੍ਹ ਕੇ ਫਤਿਹ ਬੁਲਾਓ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਤੇ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵਾ ਸਿਮਰਨਾ ਨਾਮ ਧਿਆਲੈ ਕਰ ਲੈ ਸਫਲ ਜ਼ਿੰਦਗਾਨੀ। ਧਨ ਦੌਲਤ ਨੇ ਨਾਲ ਨਹੀਂ ਜਾਣਾ, ਨਾ ਕਰਿਆ ਕਰ ਮਾਨੀ। ਸਦਾ ਨਹੀਂ ਰਹਿੰਦੇ ਜੱਗ ਤੇ ਜਿਉਂਦੇ ਮਾਪੇ ਹੁਸਨ ਜਵਾਨੀ। ਇੱਕ ਦਿਨ ਤੁਰ ਗਏ ਰਾਜੇ ਰਾਣੇ, ਹੋ ਗਈ ਖਤਮ ਕਹਾਣੀ। ਤੂੰ ਅਜੀਤਪਾਲ ਦੇ ਪਾਰਸ ਐਵੇਂ ਫਿਰਿਆ, ਅਜੀਤਪਾਲ ਦੇ ਪਾਰਸ ਐਵੇਂ ਬਣਿਆ ਫਿਰੇ ਗਿਆਨੀ। ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰੀ, ਪਾਤਸ਼ਾਹ ਜੀ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਤਸੰਗਤ ਜੀਓ, ਆਓ ਸਤਿਗੁਰਾਂ ਜੀ ਨੂੰ ਸੀਸ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਕੋਈ ਰਸਨਾ ਬਾਂਝੀ ਨਾ ਰਵੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੁੜ ਰਹੇ ਸੋ, ਗੁਰੂ ਘਰ ਦੇ ਕਥਾਵਾਚਕ ਪੰਥਕ ਪ੍ਰਸਿੱਧ ਬੁਲਾਰੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾ ਨਗਰ ਵਾਲੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਰਹੇ ਸਨ। ਇੱਥੇ ਸੁਣਾਉਣ ਵਾਲੇ ਨਾਲੋਂ ਸੁਣਨ ਵਾਲਾ ਤਿੰਨ ਗੁਣਾ ਵੱਧ ਫਲ ਪ੍ਰਾਪਤ ਕਰ ਜਾਂਦਾ। ਕਹਿਤੇ ਪਨੀਤ ਸੁਣ ਤੇ ਪਵਿੱਤ। ਮਹਾਰਾਜ ਕਹਿੰਦੇ ਨਾ ਕਿ ਸੁਣਾਉਣ ਵਾਲਾ, ਜਿਵੇਂ ਸਾਡੀ ਡਿਊਟੀ ਸੁਣਾਉਣ ਦੀ ਹੈ, ਸੰਗਤ ਸੁਣਦੀ ਹੈ ਇਕਾਗਰਤਾ ਬਣਾ ਕੇ। ਕਹਿੰਦੇ ਸੁਣਾਉਣ ਵਾਲੇ ਨਾਲੋਂ ਸੁਣਨ ਵਾਲਾ ਵੱਡਾ, ਗੁਰੂ ਨਾਲੋਂ ਸੰਗਤ ਵੱਡੀ ਹੈ। ਸੁਣਨ ਵਾਲੇ ਨੂੰ ਤਿੰਨ ਗੁਣਾ ਫਲ ਵੱਡਾ ਜੇ ਸੁਣਦਾ ਹੋਵੇ, ਜੇ ਇਕਾਗਰਤਾ ਬਣਾ ਕੇ ਬੈਠਾ ਹੋਵੇ, ਧਿਆਨ ਹੋਵੇ ਗੁਰੂ ਦੀ ਗੱਲ ਚ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਕਹਿੰਦੇ ਵੀ ਇੱਥੇ ਆ ਗਿਆ ਤੂੰ ਵੱਡੇ ਭਾਗ ਸਮਝ ਆਵਦੇ। ਤੇ ਜਦੋਂ ਪਾਤਸ਼ਾਹ ਨੇ ਕਿਰਪਾ ਕਰਤੀ ਤੇ ਗੁਰੂ ਦੇ ਚਰਨਾਂ ਕਮਲਾਂ ਨਾਲ ਮਨ ਨੂੰ ਜੋੜ, ਇਕਾਗਰਤਾ ਬਣਾ, ਆਨੰਦ ਲੈ ਗੁਰਬਾਣੀ ਦਾ, ਜਿਹਨੂੰ ਆਪਾਂ ਹਰ ਰੋਜ਼ ਪੜ੍ਹਦੇ ਨਾ, ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਇਹ ਇਕੱਲਾ ਪੜ੍ਹਨਾ ਹੀ ਨਹੀਂ, ਇਹਦਾ ਆਨੰਦ ਵੀ ਲੈਣਾ ਗੁਰਬਾਣੀ ਦਾ। ਤੇ ਆਨੰਦ ਕਿਹਨਾਂ ਨੂੰ ਆਇਆ? ਕਹਿੰਦੇ ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਕਹਿੰਦੇ ਜੇ ਗੂੰਗਾ ਆਦਮੀ ਗੁੜ ਖਾ ਲਵੇ ਤੇ ਉਹ ਰੌਲਾ ਪਾ ਕੇ ਨਹੀਂ ਦੱਸ ਸਕਦਾ, ਕਿਉਂਕਿ ਉਹਦੇ ਕੋਲੇ ਜ਼ਬਾਨ ਹੈ ਨਹੀਂ, ਬੋਲ ਹੈ ਨਹੀਂ। ਉਹ ਦੁਨੀਆਂ ਨੂੰ ਨਹੀਂ ਕਹਿ ਸਕਦਾ ਵੀ ਬੜਾ ਮਿੱਠਾ ਲੱਗਿਆ, ਪਰ ਉਹਦੇ ਮਨ ਨੂੰ ਬੜਾ ਆਨੰਦ ਆਇਆ। ਕਹਿੰਦੇ ਸੁਣਨ ਵਾਲੇ ਦੀ ਤੇ ਸੁਣਾਉਣ ਵਾਲੇ ਦੀ ਅਵਸਥਾ ਇਹ ਬਣ ਜਾਂਦੀ ਹੈ ਵੀ ਉਹਦੇ ਮਨ ਨੂੰ ਆਨੰਦ ਆਉਂਦਾ, ਉਹ ਫਿਰ ਦੁਨੀਆਂ ਨੂੰ ਨਹੀਂ ਦੱਸ ਸਕਦਾ ਵੀ ਆਨੰਦ ਕਿਹੜਾ, ਇਹ ਰਸ ਕਿਹੜਾ। ਜੇ ਇਹ ਰਸ ਆ ਗਿਆ, ਦੁਨੀਆਂ ਦੇ ਰਸ ਜਿਹੜੇ ਫਿੱਕੇ ਲੱਗਣ ਲੱਗ ਜਾਂਦੇ ਆ। ਕਹਿੰਦੇ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਭਗਤ ਜੀ ਦਾ

ਦਿੰਦੇ ਆ ਉਹਨਾਂ ਹੁਣ ਤਾਂ ਪਦਾਰਥ ਬਹੁਤ ਆ ਨਾ ਬੜੇ ਪਦਾਰਥ ਛਕਦੇ ਹਾਂ ਆਪਾਂ ਉਹਨਾਂ ਸਮਿਆਂ ਦੀ ਧਾਰ ਦਿੰਦੇ ਭਗਤ ਜੀ ਕਹਿੰਦੇ ਸ਼ੱਕਰ ਖੰਡ ਨਵਾਤ ਗੌੜ ਨਵਾਤ ਗੌੜ ਤੋਂ ਭਾਵ ਪੁਰਾਣੇ ਬਜ਼ੁਰਗਾਂ ਨੂੰ ਪਤਾ ਵੀ ਘਿਲਾੜੀ ਦਾ ਤੱਤਾ ਗੁੜ ਜਿਹੜਾ ਹੁੰਦਾ ਸੀ ਘਿਓ ਦੇ ਬਰਾਬਰ ਲੱਗਦਾ ਸੀ ਉਹ ਹੁਣ ਤਾਂ ਹਰੇਕ ਚੀਜ਼ ਚ ਮਿਲਾਵਟ ਹੈ ਹੁਣ ਤਾਂ 500 ਰੁਪਏ ਕਿਲੋ ਵੀ ਭੈਵਾਂ ਲੈ ਲਿਓ ਉਹ ਵੀ ਨਹੀਂ ਸ਼ੁੱਧ ਮਿਲਣਾ ਸ਼ੱਕਰ ਖੰਡ ਨਵਾਤ ਗੁੜ ਮੱਖੀਓ ਮਾਝਾ ਦੁੱਧ ਮੱਖੀਆਂ ਦਾ ਇਕੱਠਾ ਕੀਤਾ ਹੋਇਆ ਸ਼ਹਿਦ ਸਭੇ ਬਸ ਤੋਂ ਮਿੱਠੀਆਂ ਰਾਬੜਾਂ ਪੁੱਜਣ ਦੁੱਧ ਭਗਤ ਜੀ ਕਹਿੰਦੇ ਇਹ ਸਾਰੇ ਪਦਾਰਥ ਤੈਨੂੰ ਮਿੱਠੇ ਲੱਗਦੇ ਹੈ ਪਰ ਇਦੋਂ ਵੀ ਜਿਹੜਾ ਮਿੱਠਾ ਪਦਾਰਥ ਆ ਮਿੱਠਾ ਨਾਮ ਆ ਮਿੱਠਾ ਰਸ ਹੈ ਉਹ ਰੱਬ ਨਾ ਪੁੱਜਣ ਦੁੱਧ ਕਹਿੰਦੇ ਉਹ ਰਸ ਤੱਕ ਦੇ ਹਲੇ ਤੈਨੂੰ ਗਿਆ ਨਹੀਂ ਦੁਨੀਆਂ ਦੇ ਰਸਾਂ ਦਾ ਹੀ ਪਤਾ ਰੱਬ ਦੇ ਨਾਮ ਦੇ ਰਸ ਦਾ ਨਹੀਂ ਪਤਾ ਬਾਬੇ ਫਰੀਦ ਜੀ ਦੀ ਮਾਂ ਮਰੀਅਮ ਨੇ ਇਹ ਝੂਠ ਮਾਰਿਆ ਸੀ ਵੀ ਜੇ ਤੂੰ ਨਵਾਜ਼ਾਂ ਪੜ੍ਹੇਗਾ ਕਲਮਾਂ ਪੜ੍ਹੇਗਾ ਕੁਰਾਨ ਦੀਆਂ ਆਇਤਾਂ ਪੜ੍ਹੇਗਾ ਨਵਾਜ਼ ਪੜ੍ਹੇਗਾ ਤੇ ਅੱਲਾਹ ਤਾਲਾ ਤੈਨੂੰ ਸ਼ੱਕਰ ਦੇਵੇਗਾ ਗੁੜ ਦੇਵੇਗਾ ਕਹਿੰਦੇ ਮਾਂ ਨੇ ਪੁੜੀ ਰੱਖ ਦੇਣੀ ਡਲੀ ਰੱਖ ਦੇਣੀ ਸਰਾਣੇ ਤੇ ਫਰੀਦ 5 ਕੁ ਸਾਲਾਂ ਦੇ ਸੀ ਬਾਬਾ ਫਰੀਦ ਜੀ ਉਹਨਾਂ ਨੇ ਨਵਾਜ਼ ਪੜ੍ਹਨੀ ਤੇ ਡਲੀ ਚੁੱਕ ਕੇ ਛੱਕ ਲੈਣੀ ਆਪਾਂ ਕਈ ਵਾਰੀ ਬੱਚੇ ਨੂੰ ਲਾਲਚ ਲਾਉਣੇ ਜੋ ਸਕੂਲ ਭੇਜਦੇ ਹਾਂ ਹੁਣ ਵਧੀਆ ਪਦਾਰਥ ਟਿਫਨ ਦੇ ਵਿੱਚ ਪੈਕ ਕਰਦੇ ਉਹਦੇ ਬੜੇ ਲਾਰ ਲਡਾਉਣੇ ਆ ਵੀ ਮੁੜ ਕੇ ਹੌਲੀ ਹੌਲੀ ਘਟਾ ਦੇਈਦਾ ਤੇ ਆਈ ਬਾਬੇ ਫਰੀਦ ਦੀ ਮਾਂ ਨੇ ਘਟਾਤਾ ਹੌਲੀ ਹੌਲੀ ਤੇ ਉਹ ਨਿੱਤ ਨਵਾਜ਼ਾਂ ਪੜਿਆ ਕਰੇ ਤੇ ਨਿੱਤ ਸ਼ੱਕਰ ਖੰਡ ਸ਼ੱਕਰ ਗੰਜ ਵੀ ਕਿਹਾ ਜਾਂਦਾ ਫਰੀਦ ਨੂੰ ਤੇ ਇੱਕ ਦਿਨ ਮਾਂ ਦੇਖਦੀ ਆ ਕਹਿੰਦੀ ਫਰੀਦਾ ਮੈਂ ਤਾਂ ਇਹ ਗੁੜ ਰੱਖਿਆ ਨੀ ਸ਼ੱਕਰ ਰੱਖੀ ਨੀ ਤੂੰ ਕਿੱਥੋਂ ਲਈ ਹੈ ਉਹ ਕਹਿੰਦਾ ਮਾਂ ਮੈਂ ਹਰ ਰੋਜ਼ ਛਕਦਾ ਆਪੇ ਕਹਿ ਕੇ ਆਪੇ ਭੁੱਲ ਜਾਂਦੀ ਹਾਂ ਤੂੰ ਹੀ ਕਿਹਾ ਸੀ ਵੀ ਅੱਲਾਹ ਤਾਲਾ ਤੈਨੂੰ ਦੇਵੇਗਾ ਤੇ ਮੈਨੂੰ ਕੀ ਪਤਾ ਵੀ ਤੂੰ ਸਰਾਣੇ ਥੱਲੇ ਰੱਖਦੀ ਸੀ ਤੇ ਤੂੰ ਰੱਖਣੋਂ ਭਾਵੇਂ ਹਟ ਗਈ ਜਿਹਦੇ ਅੱਲਾਹ ਤਾਲਾ ਦਾ ਤੂੰ ਨਾਮ ਲਿਆ ਨਾ ਜਾਮਣੀ ਭਰੀ ਆ ਜਾਮਣੀ ਹੁੰਦਾ ਵਿਚੋਲਾ ਘੋਲ ਘਮਾਈ ਤੇ ਸਮਿੱਤਰ ਵਿਚੋਲੇ ਜੈ ਮਲਕੰਤ ਪਛਾਣਾ ਕਹਿੰਦੇ ਜਿਹਦਾ ਜਿਹਦੀ ਗੱਲ ਤੂੰ ਕੀਤੀ ਸੀ ਨਾ ਮਾਂ ਮੈਨੂੰ ਨਹੀਂ ਸੀ ਪਤਾ ਵੀ ਤੂੰ ਹੀ ਰੱਖਣਾ ਏ ਪਰ ਉਸ ਸਾਰੀ ਦੁਨੀਆ ਨੂੰ ਦੇਣ ਵਾਲਾ ਮੈਨੂੰ ਵੀ ਦੇਈ ਜਾਂਦਾ ਜਿਹੜਾ ਪ੍ਰਮਾਤਮਾ ਉਹ ਸਾਰੀ ਦੁਨੀਆਂ ਨੂੰ ਰਜਕ ਪਹੁੰਚਾਉਣ ਵਾਲਾ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਦੱਦਾ ਦਾਤਾ ਇੱਕ ਹੈ ਸਭ ਕੁ ਦੇਵਣ ਹਾਰ ਸਾਰੀ ਦੁਨੀਆਂ ਦਾ ਦਾਤਾ ਇੱਕੋ ਸਰਜਣ ਹਾਰ ਮਾਲਕ ਆਓ ਗੁਰ ਤਿਆਰ ਦੀ ਲੜੀ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ ਚੱਲ ਰਹੇ ਇਤਿਹਾਸ ਵਿੱਚੋਂ ਭਾਈ ਲਾਲੋ ਦੀ ਗੱਲ ਕਰਦੇ ਆ ਰਹੇ ਆਪਾਂ ਐਮਨਾਬਾਦ ਦੀ ਧਰਤੀ ਨੂੰ ਤਾਰਨ ਗਏ ਆ ਮੇਰੇ ਬਾਬਾ ਨਾਨਕ ਜੀ ਮੇਰੇ ਸਤਿਗੁਰੂ ਪਰਵਤਗਾਰ ਜੀ ਜਿੱਥੇ ਭਲੇ ਲੋਕ ਵੀ ਰਹਿੰਦੇ ਆ ਤੇ ਮਾੜੇ ਵੀ ਰਹਿੰਦੇ ਹੱਦੋ ਵੱਧ ਮਾੜੇ ਕਿਉਂਕਿ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ ਧਰਮਾਂ ਦੇ ਵਿੱਚ ਹਰੇਕ ਧਰਮ ਦੇ ਵਿੱਚ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਆ ਬੰਦੇ ਧਰਮ ਨਹੀਂ ਕੋਈ ਚੰਗਾ ਮਾੜਾ ਹੁੰਦਾ ਧਰਮ ਨੂੰ ਦਾਗ ਲਾਉਣ ਵਾਲੇ ਵਿੱਚ ਪੈਦਾ ਹੋ ਜਾਂਦੇ ਆ ਤੇ ਇੱਥੇ ਜਿੱਥੇ ਐਮਨਾਬਾਦ ਦੀ ਧਰਤੀ ਤੇ ਭਾਈ ਲਾਲੋ ਵਰਗੇ ਰਹਿੰਦੇ ਆ ਸਤੀ ਪੁਰਖ ਕਿਰਤੀ ਪੁਰਖ ਬੰਦਗੀ ਵਾਲੇ ਪ੍ਰੇਮ ਵਾਲੇ ਭਾਵਨਾ ਵਾਲੇ ਪਿਆਰ ਵਾਲੇ ਰੱਬ ਰੰਗੀਆਂ ਰੂਹਾਂ ਤੇ ਉੱਥੇ ਹੰਕਾਰੀ ਵੀ ਬੈਠੇ ਆ ਮਲਕ ਭਾਗੋ ਵਰਗੇ ਕਿਉਂਕਿ ਦਿਨ ਦੇ ਨਾਲ ਰਾਤ ਸੱਚ ਦੇ ਨਾਲ ਝੂਠ ਕੌੜੇ ਨਾਲ ਮਿੱਠਾ ਇਹ ਦੋ ਦੋ ਜੋੜੇ ਬਣੇ ਹੀ ਆ ਹਰੇਕ ਚੀਜ਼ ਦਾ ਜੋੜਾ ਬਣਿਆ ਤੇ ਕਿਤੇ ਫਿਰ ਵੱਧ ਹੁੰਦੀ ਕਾਂਗਿਆਰੀ ਕਿਤੇ ਘੱਟ ਹੁੰਦੀ ਹੈ ਇੱਥੇ ਮਲਕ ਭਾਗੋ ਜਿਹੜਾ ਆਪਾਂ ਉਹਦਾ ਜ਼ਿਕਰ ਕਰਕੇ ਹਟੇ ਹਾਂ ਵੀ ਉਹ ਨਿਰਦਈ ਜਿਹਾ ਬੰਦਾ ਹਾਕਮ ਆ ਉੱਥੋਂ ਦਾ ਤੇ ਬਹੁਤੇ ਹਾਕਮ ਆ ਜਿਹੜੇ ਜ਼ਿੰਮੇਵਾਰ ਚੌਧਰੀ ਹੋਏ ਹਾਕਮ ਹੋਏ ਤੇ ਉਹ ਫਿਰ ਆਪਦੀ ਪਰਜਾ ਤੇ ਜਿਹੜਾ ਇਲਾਕੇ ਦੀ ਉਹਨਾਂ ਦੀ ਜ਼ਿੰਮੇਵਾਰੀ ਅਧੀਨ ਹੁੰਦੇ ਸੀ ਜਿਹੜੇ ਲੋਕ ਉਹਨਾਂ ਤੇ ਬੜੇ ਜ਼ੁਲਮ ਕਰਦੇ ਆਪ ਹੁਦਰੀਆਂ ਕਰਦੇ ਤੇ ਥੋੜ੍ਹੇ ਧਰਮੀ ਲੋਕ ਹੁੰਦੇ ਆ ਰਾਜੇ ਪ੍ਰਿਸ਼ਤ ਵਰਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਹੜੇ ਰਾਜਨੀਤਿਕ ਵੀ ਹੋਣ ਤੇ ਧਰਮੀ ਵੀ ਹੋਣ ਨਹੀਂ 99% ਬੰਦਾ ਰਾਜਨੀਤਿਕ ਹੀ ਹੁੰਦਾ ਤੇ ਧਰਮੀ ਨਹੀਂ ਹੁੰਦਾ ਰਾਜਨੀਤਿਕ ਬੰਦਾ ਨਹੀਂ ਧਰਮੀ ਹੁੰਦਾ 1% ਹੁੰਦਾ ਵੀ ਜਿਹੜਾ ਧਰਮੀ ਹੋਵੇ ਕਿਉਂਕਿ
ਰਾਜਨੀਤਿਕ ਬੰਦੇ ਨੇ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਮਨਾ ਦਾਸ ਬਣਨਾ ਹੁੰਦਾ। ਜੇ ਉਹ ਰੱਬ ਦੀ ਵੀ ਗੱਲ ਕਰਦਾ ਨਾ ਰਾਜਨੀਤਿਕ ਬੰਦਾ, 99% 1% ਹੈ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਬਾਹਰੋਂ ਵੀ ਉਹੀ ਅੰਦਰੋਂ ਵੀ ਉਹੀ, ਤੇ ਜੇ ਰੱਬ ਦੀ ਵੀ ਗੱਲ ਕਰਦਾ ਉਹਦੇ ਮਤਲਬ ਲਈ ਕਰਦਾ ਹੁੰਦਾ। ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਚ ਆ ਕੇ ਸਿੱਖਾਂ ਦੀ ਗੱਲ ਕਰਨੀ ਹੈ, ਤੇ ਕਬਰਾਂ ਤੇ ਜਾ ਕੇ ਮੁਸਲਮਾਨਾਂ ਦੀ, ਮੰਦਰਾਂ ਚ ਜਾ ਕੇ ਹਿੰਦੂਆਂ ਦੀ, ਭਾਵੇਂ ਸਾਰੇ ਇੱਕੋ ਹੀ ਹੈ। ਅਕਾਲ ਪੁਰਖ ਦੇ ਭੇਜੇ ਹੋਏ ਆ, ਦੁਨੀਆਂ ਤੇ ਆਏ ਆ, ਪਰ ਹਰੇਕ ਨੂੰ ਹੁਕਮ ਤਾਂ ਇਹ ਹੈ ਨਾ ਪੈਗੰਬਰਾਂ ਦਾ, ਪੀਰਾਂ ਦਾ, ਗੁਰੂਆਂ ਦਾ, ਅਵਤਾਰਾਂ ਦਾ, ਵੀ ਆਪਦੇ ਆਪਦੇ ਧਰਮ ਦੇ ਵਿੱਚ ਪਰਪੱਕ ਰਹਿਣਾ। ਇੱਕ ਚ ਪਰਪੱਕ ਰਹਿ ਕੇ ਬੰਦਾ ਟੱਕ ਜਾਂਦਾ। ਜੇ ਕੋਈ ਕੁਝ ਕੋਈ ਗੱਲ ਕੋਈ ਸ਼ਬਦ ਮਨ ਚ ਟਿਕਾਉਣਾ ਹੋਵੇ ਨਾ, ਤੇ ਮਨ ਦਾ ਟਿਕਣਾ ਪਹਿਲਾਂ ਜ਼ਰੂਰੀ ਹੈ। ਜੇ ਮਨ ਟਿਕਿਆ ਤੇ ਸ਼ਬਦ ਵੀ ਟਿਕ ਜਾਂਦਾ, ਤੇ ਜੇ ਮਨ ਨਹੀਂ ਟਿਕਿਆ ਨਾ ਤਾਂ ਫਿਰ ਸ਼ਬਦ ਵੀ ਨਹੀਂ ਟਿਕਣਾ, ਚੰਗੇ ਬੋਲ ਵੀ ਨਹੀਂ ਟਿਕਣੇ। ਕਹਿੰਦੇ ਜੇ ਪਾਣੀ ਹਿਲਦਾ ਹੋਵੇ ਤੇ ਉਹਦੇ ਵਿੱਚ ਤਾਂ ਚੰਦਰਮਾ ਜਿਹੜਾ ਨਾਲੇ ਆਕਾਸ਼ ਤੇ ਇੱਕ ਥਾਂ ਤੇ ਆ ਤੇ ਉਹ ਵੀ ਹਿਲਦਾ ਹੀ ਦਿਸਦਾ ਚੰਦਰਮਾ, ਪਾਣੀ ਚ ਝਾਤੀ ਮਾਰ ਲਈਏ ਤਾਂ ਹਿਲਦੇ ਪਾਣੀ ਚ। ਆਈ ਸਾਡਾ ਪਾਣੀ ਵਾਂਗੂ ਮਨ ਹਿਲਦਾ ਹੈ, ਤੇ ਇਹ ਹਿਲਦੇ ਮਨ ਦੇ ਵਿੱਚ ਫਿਰ ਸ਼ਬਦ ਦਾ ਟਿਕਾਓ ਨਹੀਂ ਹੁੰਦਾ ਸ਼ਬਦ ਦਾ। ਗੁਰੂ ਕਿਰਪਾ ਕਰੇ, ਮਿਹਰ ਕਰੇ, ਹੌਲੀ ਹੌਲੀ ਬਣ ਜਾਂਦਾ ਇਹ ਰੰਗ। ਲਾਗਤ ਲਾਗਤ ਲਾਗਤ ਹੈ ਇਹ ਹਲਕਾਰਾ। ਜਦੋਂ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੈਣ, ਦੂਸਰੀ ਵੇਰ ਆਇਆ ਇਹਦਾ ਭੇਜਿਆ ਹੋਇਆ ਬੰਦਾ ਮਲਕ ਭਾਗੋ ਦਾ, ਕਿਉਂਕਿ ਪਹਿਲੀ ਵੇਰ ਹਲਕਾਰੇ ਨੂੰ ਮਹਾਰਾਜ ਨੇ ਕਿਹਾ ਸੀ, ਕਹਿੰਦੇ ਭਾਈ ਵੀ ਅਸੀਂ ਜਾਣਾ ਨਹੀਂ ਉਹਦੇ, ਉਹ ਮਾੜਾ ਬੰਦਾ ਹੈ, ਉਹ ਪਾਪੀ ਬੰਦਾ ਹੈ, ਉਹ ਅਪਰਾਧੀ ਹੈ, ਉਹ ਜ਼ੁਲਮ ਕਰਦਾ ਹੈ, ਉਹ ਹੱਕ ਖਾਂਦਾ, ਉਹ ਗਰੀਬਾਂ ਦਾ ਲਹੂ ਪੀਂਦਾ ਹੈ। ਕਈ ਵਾਰੀ ਆਪਾਂ ਨੂੰ ਵੀ ਪਤਾ ਹੁੰਦਾ ਵੀ ਆਹ ਬੰਦਾ ਮਾੜਾ ਆ, ਵੀ ਇਹ ਇਹ ਇਹ ਬੰਦਾ ਚੰਗਾ ਨਹੀਂ, ਜਾਂ ਇਹਦੀ ਕਿਰਤ ਨਹੀਂ ਚੰਗੀ, ਜਾਂ ਇਹਦੇ ਕੰਮ ਨਹੀਂ ਚੰਗੇ, ਅਤੇ ਫਿਰ ਵੀ ਆਪਾਂ ਲਿਹਾਜ਼ ਰੱਖ ਲੈਂਦੇ। ਕਈ ਵਾਰੀ ਮਾੜੇ ਨੂੰ ਮਾੜਾ ਨਹੀਂ ਕਹਿੰਦੇ, ਪਰ ਬਾਬੇ ਨਾਨਕ ਨੇ ਮਾੜੇ ਨੂੰ ਮਾੜਾ ਹੀ ਕਿਹਾ। ਜੇ ਬਾਬਰ ਮਾੜਾ ਸੀ ਤਾਂ ਜਾਬਰ ਕਿਹਾ ਬਾਬੇ ਨਾਨਕ ਨੇ, ਵੀ ਤੂੰ ਬਾਬਰ ਨਹੀਂ ਤੂੰ ਜਾਬਰ ਆ, ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ। ਮੂੰਹ ਤੇ ਜਾਬਰ ਕਹਿ ਦੇਣਾ ਉਸ ਵੇਲੇ ਦੇ ਹਾਕਮ ਨੂੰ, ਬਾਦਸ਼ਾਹ ਨੂੰ, ਰਾਜੇ ਨੂੰ, ਇਹ ਕੋਈ ਤੀਰ ਤਲਵਾਰਾਂ ਤੋਂ ਘੱਟ ਨਹੀਂ ਸੀ ਸ਼ਬਦ ਮਹਾਰਾਜ ਦੇ, ਜਿਹੜੇ ਸੀਨਿਆਂ ਨੂੰ ਘੈਲ ਕਰ ਜਾਂਦੇ ਸੀ। ਮਹਾਰਾਜ ਕਹਿੰਦੇ ਹਲਕਾਰੇ ਨੂੰ, ਕਹਿੰਦੇ ਵੀ ਇਹ ਮਲਕ ਭਾਗੋ ਮਾੜਾ ਬੰਦਾ ਹੈ, ਅਸੀਂ ਨਹੀਂ ਜਾਣਾ, ਮੱਥੇ ਨਹੀਂ ਲੱਗਣਾ ਇਹਦੇ। ਤੇ ਇਹਨੇ ਜਾ ਕੇ ਸੁਨੇਹਾ ਦੇਤਾ। ਫਿਰ ਜਦੋਂ ਉਹਨੇ ਪੁੱਛਿਆ ਆਪਣੇ ਭੇਜੇ ਹੋਏ ਹਲਕਾਰੇ ਨੂੰ ਵੀ ਕੋਈ ਰਹਿ ਤਾਂ ਨਹੀਂ ਗਿਆ ਇਲਾਕੇ ਦੇ ਵਿੱਚ ਜਿਹੜਾ ਮੇਰੇ ਬ੍ਰਹਮ ਭੋਜ ਤੇ ਨਾ ਆਇਆ ਹੋਵੇ। ਆਪਦੀ ਜੈ ਜੈਕਾਰ ਕਰਾਉਣੀ ਹੁੰਦੀ ਨਾ, ਕਈ ਬੰਦੇ ਕਹਿੰਦੇ ਹੁੰਦੇ ਵੀ ਮੇਰੀ ਜੈ ਜੈਕਾਰ ਹੋਈ ਜਾਵੇ, ਨਹੀਂ, ਜੈ ਜੈਕਾਰ ਰੱਬ ਦੀ ਹੋਵੇ, ਪਰਮੇਸ਼ਰ ਦੀ ਹੋਵੇ ਜੈ ਜੈਕਾਰ। ਜਦੋਂ ਗੁਰੂ ਦੇ ਘਰੇ ਆਉਣਾ ਨਾ, ਇੱਥੇ ਕੋਈ ਵੀ ਸੇਵਾ ਕਰਨੀ ਹੈ, ਇੱਥੇ ਇਹ ਕਹਿਣਾ ਵੀ ਮਹਾਰਾਜ ਮੈਂ ਤਾਂ ਗਰੀਬੜਾ ਜਾਂ, ਤੁਹਾਡੇ ਨਾਮ ਦੀਆਂ ਜੈ ਜੈਕਾਰਾਂ, ਹੁਣ ਸਾਡਾ ਕੀ ਹੈ, ਅਸੀਂ ਜੈ ਜੈਕਾਰ ਕਰਾ ਕੇ ਕੀ ਲੈਣਾ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਤਾਂ ਨਹੀਂ ਵੱਡੇ, ਜਦੋਂ ਭਗਾਣੀ ਦਾ ਜੰਗ ਜਿੱਤਿਆ ਤੇ ਸਿੱਖ ਕਹਿੰਦੇ ਮਹਾਰਾਜ ਤੁਹਾਡੇ ਨਾਂ ਦੇ ਜੈਕਾਰੇ ਛੱਡਣੇ ਆ, ਤੁਹਾਡੀ ਜੈ ਜੈਕਾਰ ਕਰਨੀ ਹੈ, ਤੁਹਾਡੀ ਫਤਿਹ ਹੋਈ ਹੈ, ਤੁਸੀਂ ਜੰਗ ਜਿੱਤੇ ਹੋ। ਤੇ ਮਹਾਰਾਜ ਕਹਿੰਦੇ ਨਹੀਂ ਸਿੱਖੋ, ਮੇਰੇ ਨਾਂ ਦੇ ਜੈਕਾਰੇ ਨਾ ਛੱਡਿਓ, ਮੇਰੀ ਜੈ ਜੈਕਾਰ ਨਾ ਕਰਿਓ, ਜਿੱਤ ਮੇਰੀ ਨਹੀਂ ਹੋਈ, ਜਿੱਤ ਖਾਲਸੇ ਪੰਥ ਦੀ ਹੋਈ ਹੈ ਤੇ ਕਰਾਈ ਵਾਹਿਗੁਰੂ ਨੇ ਆ। ਆ ਜਿਹੜੀ ਆਪਾਂ ਫਤਿਹ ਦੀ ਸਾਂਝ ਪਾਉਣੀ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਉਦੋਂ ਮਹਾਰਾਜ ਨੇ ਕਿਹਾ ਸੀ ਵੀ ਇਹ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਉਹਦੀ, ਜਿੱਤਾਂ ਵੀ ਉਹਦੀਆਂ। ਦੇਖੋ ਬਾਜਾ ਵਾਲਾ ਤਾਂ ਕਹਿੰਦਾ ਵੀ ਮੈਂ ਨਹੀਂ, ਤੇ ਮਹਾਰਾਜ ਇਹ ਇੱਥੋਂ ਤੱਕ ਗੱਲ ਕਹਿ ਗਏ ਬਾਜਾਂ ਵਾਲੇ ਪਾਤਸ਼ਾਹ, ਕਹਿੰਦੇ ਜੁੱਧ ਜਿੱਤੇ ਇੰਨੀ ਹੀ ਕੀ ਕਿਰਪਾ ਸੀ, ਕਹਿੰਦੇ ਜਿਹੜੇ ਜੁੱਧ ਜਿੱਤੇ ਆ ਨਾ ਮੈਂ, ਇਹਨਾਂ ਦੀ ਕਿਰਪਾ ਨਾਲ, ਕਿਹਨਾਂ ਦੀ ਨਾਲ, ਆ ਜਿਹੜੇ ਆਪਾਂ ਕੀੜੇ ਮਕੌੜੇ ਵਰਗੇ ਸਿੱਖ ਆ, ਚਰਨਾਂ ਦੀ ਧੂੜ ਬਣੀ ਮਹਾਰਾਜ ਦੇ, ਇੰਨੀ ਹੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਸਾਡਾ ਬਾਬਾ ਸਾਡਾ ਬਾਪੂ ਤਾਂ ਇਹ ਕਹਿੰਦਾ ਵੀ ਮੈਂ ਮੇਰੀ ਲਿਆਉਣੀ ਨਹੀਂ ਮਨ ਚ, ਤੇ ਆਪਣੇ ਵਰਗਾ ਕਈ ਵਰਗਾ ਮੇਰੇ ਵਰਗਾ ਗੁਰੂ ਘਰ ਆ ਕੇ ਵੀ ਕਹਿੰਦਾ ਵੀ ਮੇਰਾ ਨਾਂ ਹੋਵੇ। ਆਏ ਨੀ ਆਪਾਂ ਇੱਥੇ ਨੀਵੇਂ ਹੋ ਕੇ ਆਉਣਾ, ਨੀਵੇਂ ਸੋ ਗੌਰਾ ਹੋਏ, ਜਿੰਨੇ ਨੀਵੇਂ ਹੋ ਜਾਂਗੇ
ਉਹਨਾਂ ਸਾਨੂੰ ਪਦਵੀ ਚ ਮਹਾਰਾਜ ਉੱਚਾ ਕਰ ਦੋ, ਉਹਨਾਂ ਸਾਡੀ ਮਤ ਨੂੰ ਉੱਚਾ ਕਰ ਦੋ ਮਹਾਰਾਜ। ਤੇ ਜਦੋਂ ਮਤ ਉੱਚੀ ਹੋ ਗਈ ਉਦੋਂ ਸਾਨੂੰ ਸਾਰੇ ਲੋਕ ਹੀ ਉੱਚੇ ਦਿਸਣੇ, ਰੁਤਬਾ ਸਭ ਦਾ ਹੀ ਉੱਚਾ ਨਜ਼ਰੀ ਆਉਣਾ। ਕਬੀਰ ਜੀ ਨੂੰ ਇੱਕ ਵਾਰੀ ਕਹਿੰਦੇ ਕਬੀਰਾ ਚੰਗ ਬੁਰਾ ਬੰਦਾ ਮਿਲਿਆ ਤੈਨੂੰ ਕਦੇ ਕੋਈ? ਉਹ ਕਹਿੰਦਾ ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨਾ ਮਿਲਿਆ ਕੋਈ, ਜਬ ਮਨ ਦੇਖਾ ਆਪਣਾ ਮੁਝ ਸੇ ਬੁਰਾ ਨਾ ਕੋਈ। ਕਹਿੰਦੇ ਚੱਲਿਆ ਸੀ ਬੁਰਾ ਦੇਖਣ ਕੋਈ ਨੀ ਲੱਭਿਆ, ਜਦੋਂ ਆਪਦੇ ਵੱਲ ਝਾਤੀ ਮਾਰੀ ਤੇ ਮੈਥੋਂ ਸਾਰੇ ਚੰਗੇ ਲੱਗੇ। ਆਹੋ ਇਹ ਹਲਕਾਰਾ ਦੂਜੀ ਵੇਰ ਆਇਆ, ਇਹਨੇ ਕਿਹਾ ਮਲਕ ਭਾਗੋ ਨੂੰ ਵੀ ਲਾਲੋ ਦੇ ਘਰੇ ਸੰਤ ਆਏ ਨੇ, ਉਹ ਨੀ ਆਏ, ਉਹ ਐਂ ਵੀ ਕਹਿੰਦੇ ਆ। ਉਹ ਕਹਿੰਦੇ ਇਹਦਾ ਬ੍ਰਹਮ ਭੋਜ ਆ, ਉਹਦੀ ਦਸਾਂ ਨੌਂ ਦੀ ਕਿਰਤ ਦਾ ਨੀ, ਇਹ ਗਰੀਬਾਂ ਦਾ ਲਹੂ ਹੈ, ਅਸੀਂ ਨੀ ਛਕਣਾ, ਅਸੀਂ ਰੱਤ ਨੀ ਛਕਣੀ ਗਰੀਬਾਂ ਦੀ। ਉਹ ਪਹਿਲਾਂ ਹੀ ਅਹੰਕਾਰੀ ਸੀ, ਜਦੋਂ ਉਹਨੂੰ ਇਹ ਪਤਾ ਲੱਗਿਆ ਵੀ ਲਾਲੋ ਗਰੀਬ ਦੇ ਘਰੇ, ਜਿਹੜਾ ਲਾਲੋ ਦੇ ਘਰੇ ਆ ਗਿਆ ਉਹ ਕਿਤੇ ਕਿੱਡਾ ਕੁ ਤਕੜਾ ਹੋਊ, ਉਹਨੂੰ ਆਏ ਸੀ ਖਿਆਲ ਆਪਾਂ ਵੀ ਭੁਲੇਖਾ ਹੁੰਦਾ, ਆਪਾਂ ਨੂੰ ਆਪਾਂ ਇਹੀ ਭੁਲੇਖੇ ਚ ਰਹਿੰਦੇ ਵੀ ਅਮੀਰ ਦੇ ਅਮੀਰ ਆਉਂਦਾ ਗਰੀਬ ਦੇ ਗਰੀਬ ਆਉਂਦਾ, ਝੁੱਗੀਆਂ ਚੋਂ ਰੱਬ ਮਿਲ ਜਾਂਦਾ, ਮਹਿਲਾਂ ਚ ਵੀ ਤੇ ਝੁੱਗੀਆਂ ਚ ਵੀ। ਅਕਾਲ ਪੁਰਖ ਉਹਦੀ ਰਜਾ, ਉਹਨੇ ਪਤਾ ਨੀ ਕੀ ਕਰਨਾ, ਕਿੱਥੇ ਆ ਬਹਿਣਾ। ਇਹ ਕਹਿੰਦਾ ਵੀ ਜਿਹੜਾ ਲਾਲੋ ਦੇ ਆਇਆ ਕਿੱਡਾ ਕੁ ਅਮੀਰ ਹੋਊ, ਕਿਤੇ ਕਿੱਡੀ ਕੁ ਪਾਵਰ ਵਾਲਾ ਹੋਣਾ, ਕਿੱਡੀ ਕੁ ਤਾਕਤ ਹੋਣੀ ਇਹਦੀ। ਹੰਕਾਰੀ ਪਹਿਲਾਂ ਸੀ ਤੇ ਹੋਰ ਤਿਉੜੀਆਂ ਭਾਲੀਆਂ ਮੱਥੇ ਤੇ, ਕਹਿੰਦਾ ਬੰਨ ਕੇ ਲੈ ਆਓ। ਪਰ ਜਿਹੜੇ ਜਿਹਨਾਂ ਨੇ ਦਰਸ਼ਨ ਕੀਤੇ ਸੀ ਨਾ, ਇੱਕ ਤਾਂ ਇਹ ਗੱਲ ਹੁੰਦੀ ਵੀ ਦੇਖਿਆ ਹੀ ਨਾ ਹੋਵੇ, ਇੱਕ ਨੇ ਦਿਦਾਰੇ ਕੀਤੇ ਹੋਣ, ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਦੇਖਿਆ ਹੋਵੇ ਤੇ ਅੰਦਰ ਠੰਡ ਪੈ ਗਈ ਹੋਵੇ ਮਨ ਦੇ ਵਿੱਚ, ਉਹ ਫਿਰ ਕਿਵੇਂ ਮਹਾਰਾਜ ਨੂੰ ਹੱਥ ਕੜੀਆਂ ਲਾ ਸਕਦਾ। ਇਹ ਹਲਕਾਰੇ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਨੂੰ ਗ੍ਰਿਫਤਾਰ ਨਹੀਂ ਕਰ ਸਕਦੇ, ਜਿਹੜਾ ਸਾਨੂੰ ਹੁਕਮਾਂ ਵੀ ਗ੍ਰਿਫਤਾਰ ਕਰਕੇ ਬੰਨ ਕੇ ਲਿਆਓ ਉਹ ਤਾਂ ਨਹੀਂ ਅਸੀਂ ਕਰ ਸਕਦੇ, ਬੇਨਤੀ ਕਰ ਸਕਦੇ ਹਾਂ ਵੀ ਇਹ ਮਲਕ ਭਾਗੋ ਵਰਗੇ ਅਹੰਕਾਰੀ ਨੂੰ ਪਾਤਸ਼ਾਹ ਸਮਤ ਦਿਓ ਜਾ ਕੇ। ਤੇ ਜਦੋਂ ਮਹਾਰਾਜ ਤੁਰਨ ਲੱਗੇ, ਭਾਈ ਲਾਲੋ ਚਰਨ ਫੜ ਕੇ ਬਹਿ ਗਿਆ, ਕਹਿੰਦਾ ਮਹਾਰਾਜ ਦੇਖਿਓ ਕਿਤੇ ਅਮੀਰਾਂ ਦੇ ਨਾ ਹੋ ਕੇ ਬਹਿ ਜਿਓ, ਉੱਥੋਂ ਤੁਹਾਨੂੰ ਉੱਥੇ ਤੁਹਾਨੂੰ ਬੜੇ ਵਧੀਆ ਪਕਵਾਨ ਦੇਣਗੇ, ਬੜੇ ਵਧੀਆ ਵਿਛਾਉਣੇ ਪਣਕ ਹੋਣਗੇ, ਬੜੀਆਂ ਵਧੀਆ ਸੇਜਾਂ ਹੋਣਗੀਆਂ, ਮੇਰੇ ਵਰਗੀ ਟੁੱਟੀ ਮੰਜੀ ਨਹੀਂ, ਬੜੇ ਵਧੀਆ ਭੋਜਨ ਹੋਣਗੇ, ਤੁਹਾਡੇ ਨੌਕਰ ਚਾਕਰ ਪੱਖੇ ਝੱਲਣਗੇ ਤੁਹਾਡੇ ਤੇ, ਬੜੀ ਆ ਉਹ ਭਗਤ ਹੋਵੇਗੀ, ਹੋ ਸਕਦਾ ਤੁਹਾਨੂੰ ਗਲੀਚੇ ਵਿਛਾ ਕੇ ਅੱਗੇ ਲੈ ਕੇ ਜਾਣ, ਤੇ ਮਹਿਲਾਂ ਚ ਜਾ ਕੇ ਕਿਤੇ ਸੱਚੇ ਪਾਤਸ਼ਾਹ ਕੁੱਲੀਆਂ ਵਾਲਿਆਂ ਨੂੰ ਨਾ ਭੁੱਲ ਜਿਓ। ਤੇ ਮੇਰੇ ਸਤਿਗੁਰੂ ਕਹਿੰਦੇ ਲਾਲੋ ਆ ਫਕੀਰੀ ਦੇ ਨਾਲ ਕੁੱਲੀਆਂ ਤੇ ਮਹਿਲਾਂ ਦਾ ਨੀ ਮਤਲਬ ਹੁੰਦਾ, ਜਿਹੜੀ ਫਕੀਰੀ ਆ ਨਾ ਇਹ ਸਦਾ ਬਹਾਰੀ ਮਹਿਲ ਹੈ, ਇਹ ਫਕੀਰੀ ਵਾਲਾ ਜਿਹੜਾ ਉਹ ਮਹਿਲਾਂ ਤੇ ਕੁੱਲੀਆਂ ਦੀ ਪਰਵਾਹ ਨਹੀਂ ਕਰਦਾ। ਲਾਲੋ ਅਸੀਂ ਤੇਰੇ ਹਾਂ, ਤੇਰੇ ਵਰਗਿਆਂ ਦੇ ਹਾਂ, ਤੇਰੇ ਵਰਗਿਆਂ ਦੇ ਹੀ ਰਹਾਂਗੇ। ਹਾਂ ਇੰਨਾ ਜ਼ਰੂਰ ਆ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਲਣਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲਾ ਸਭ ਕੁਛ ਪਾਈ। ਮਹਾਰਾਜ ਕਹਿੰਦੇ ਕਰਿਆਈਏ ਭਲਾ ਉਹਦਾ ਵੀ, ਪਾਈਏ ਰਸਤੇ ਉਹਨੂੰ, ਕੱਢਿਆਈਏ ਹੰਕਾਰ ਦਾ ਧੌਣ ਚੋਂ ਕਿਲਾ। ਸਾਰੀ ਉਮਰ ਬੰਦੇ ਦੇ ਇਹੀ ਨਹੀਂ ਨਿਕਲਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਏ ਤੇ ਮਲਕ ਭਾਗੋ ਨੇ ਉੱਠ ਕੇ ਨਮਸਕਾਰ ਬਣਾ ਕੀਤੀ, ਸੀਸ ਮਣਾ ਝੁਕਾਇਆ। ਮਹਾਰਾਜ ਦੇ ਦਰਸ਼ਨ ਕਰਕੇ ਇੱਕ ਵਾਰੀ ਅੰਦਰ ਉਹ ਰੂਹ ਤਾਂ ਕੰਬ ਗਈ, ਕਿਉਂਕਿ ਜਦੋਂ ਸੂਰਜ ਚੜ੍ਹੇ ਉੱਲੂਆਂ ਨੂੰ ਸੋਗ ਪੈ ਜਾਂਦਾ, ਉੱਲੂ ਹਨੇਰਾ ਭਾਲਦਾ, ਅਜਾੜ ਭਾਲਦਾ। ਤੇ ਇਹ ਮਾਲਕ ਕਹਿੰਦਾ, ਕਹਿੰਦਾ ਸੰਤ ਜੀ ਤੁਸੀਂ ਮੇਰੇ ਬ੍ਰਹਮ ਭੋਜ ਤੇ ਨਹੀਂ ਆਏ, ਮੇਰਾ ਹੁਕਮ ਨਹੀਂ ਮੰਨਿਆ, ਮੈਂ ਇਲਾਕੇ ਦਾ ਮਾਲਕ ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ, ਜਿਹਦੇ ਇਲਾਕੇ ਚ ਜਾਈਏ ਉਹਦਾ ਹੀ ਜਸ ਗਾਈਏ, ਤੇ ਮੈਂ ਜੇ ਚਾਹਵਾਂ ਹੁਣੇ ਤੁਹਾਨੂੰ ਇਲਾਕੇ ਚੋਂ ਬਾਹਰ ਕੱਢ ਦੇਵਾਂਗਾ। ਤੇ ਮਹਾਰਾਜ ਕਹਿੰਦੇ ਮਲਕ ਭਾਗੋ ਕਿਹੜੇ ਇਲਾਕੇ ਦੀ ਗੱਲ ਕਰਦਾ ਹੈ, ਸਗਲੀ ਧਰਤੀ ਸਾਧ ਕੀ, ਸਾਰੀ ਧਰਤੀ ਹੀ ਰੱਬ ਦੀ ਹੈ, ਰੱਬ ਦੇ ਰਾਜਿਆਂ ਦੀ ਆ, ਰੱਬ ਦੇ ਭਗਤਾਂ ਦੀ ਆ, ਫਕੀਰਾਂ ਦੀ ਹੈ, ਤੂੰ ਕਿਹੜੇ ਇਲਾਕੇ ਦਾ ਮਾਣ ਕਰਦਾ, ਇੱਥੇ ਵੱਡੇ ਵੱਡੇ ਮਾਣ ਕਰਨ ਵਾਲੇ ਚਲੇ ਗਏ, ਇੱਥੇ ਦੁਨੀਆਂ ਦੇ ਉੱਤੇ ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਕਦਾ ਦੁਨੀਆਂ ਤੇ ਕਰਦਾ ਮਾਣ ਸੱਜਣਾ, ਇੱਥੇ ਵੱਡੇ ਵੱਡੇ ਸਿਪਲ ਸਲਾਰ ਤੁਰ ਗਏ, ਤੁਰ ਗਏ ਕਾਲ ਸੀ ਜਿਨ੍ਹਾਂ ਨੇ ਪਾਵੇ ਨਾਲ ਬੰਨਿਆ, ਮਹਿਲ ਸੋਨੇ ਦੇ ਛੱਡ ਪਰਿਵਾਰ ਤੁਰ ਗਏ, ਕਈ ਤੁਰ ਗਏ ਫੁੱਲਾਂ ਦੀ ਸੇਜ ਸੌਣ ਵਾਲੇ, ਲੱਖਾਂ ਯੂਸਫ ਤੇ ਘੋੜ ਸਵਾਰ ਤੁਰ ਗਏ,
ਇਥੋਂ ਪਾਰਸਾ ਤਾਰੂ ਕਈ ਪਤਨਾ ਦੇ ਭਾ ਕੌਡੀਆਂ ਲੱਖਾਂ ਹਜ਼ਾਰ ਖੁਰ ਗਏ। ਮਹਾਰਾਜ ਕਹਿੰਦੇ ਪਤਾ ਨੀ ਤੇਰੇ ਅਰਗੇ ਕਿੰਨੇ ਆ ਕੇ ਤੇ ਚਲੇ ਗਏ ਆ। ਕਾਹਦਾ ਮਾਣ ਕਿ ਮਾਣ ਸਰੀਰਾਂ ਦਾ, ਗੱਲ ਪਾਈਆਂ ਲੀਰਾਂ ਦਾ, ਕਾਹਤੋਂ ਰੁੱਸ ਰੁੱਸ ਮਹੀਨਾ ਏ ਮਿਲਣਾ ਤਕਦੀਰਾਂ ਦਾ, ਸਭ ਹਾਸੇ ਮੁੱਕ ਜਾਂਦੇ ਜਦ ਆਪਣੇ ਖੁੱਸ ਜਾਂਦੇ। ਐਡਾ ਪਾਰਸ ਮਾੜਾ ਨੀ ਜਿੰਨਾ ਸਮਝੀ ਜਾਂਦੇ ਆ। ਜੱਗ ਤੋਂ ਤੁਰ ਜਾਵਣ ਦੇ ਨਿੱਤ ਨਵੇਂ ਬਹਾਨੇ ਆ, ਜੱਗ ਤੋਂ ਤੁਰ ਜਾਵਣ ਦੇ ਨਿੱਤ ਨਵੇਂ ਬਹਾਨੇ ਆ। ਆਓ ਜਿਵੇਂ ਮਹਾਰਾਜ ਕਹਿੰਦੇ ਵੀ ਤੇਰੇ ਬ੍ਰਹਮ ਭੋਜ ਦੇ ਵਿੱਚ ਗਰੀਬਾਂ ਦਾ ਖੂਨ, ਤੇਰੇ ਪੂੜਿਆਂ ਚ ਰਾਤਾਂ ਸਾਥੀ ਹੈ।

0: ਹੰਕਾਰ ਵਿੱਚ ਹੋ ਕੇ ਚੌੜਾ ਤੂੰ ਲੁੱਟ ਕੇ ਗਰੀਬਾਂ ਨੂੰ ਸੱਦਾ ਲਾ ਬਰਤ ਫੇਰ ਅੱਗ ਦੌੜਾ ਤੂੰ ਖਾਣ ਦੰਦ ਜੀਬਾਂ ਨੂੰ ਸੱਦਾ ਲਾ ਬਰਤ ਫੇਰ ਅੱਗ ਦੌੜਾ ਤੂੰ ਖਾਣ ਦੰਦ ਜੀਬਾਂ ਨੂੰ
1: ਮੈਂ ਮਜ਼ਦੂਰਾਂ ਦੀ ਲਗਾ ਕਰ ਤਨੀ ਮਾਰ।

ਨਿੰਨੀ ਤੇ ਰਸੋਈ ਬੰਦਿਆਂ ਦੇ ਮਾਸ ਦੀ ਤਲਾ ਦੀਆਂ ਬੋਟੀਆਂ ਖੁੱਲ ਜਾਏ ਗੰਢ ਤੇਰੀ ਝੂਠੀ ਰਾਸ ਦੀ ਵਰਜੇ ਜੋ ਰੋਟੀਆਂ ਖੁੱਲ ਜਾਏ ਗੰਢ

ਬੰਦੇ ਨੂੰ ਵਿਆਜ ਖਾਵਣਾ ਕੰਨਿਆਂ ਦੇ ਪੈਸੇ ਖਾਲੀ ਹੱਥ ਆਏ ਖਾਲੀ ਹੱਥ ਜਾਵਣਾ ਹੇ ਪਖੰਡ ਕੈਸਾ ਏ ਖਾਲੀ ਹੱਥ ਆਏ ਖਾਲੀ ਹੱਥ ਜਾਵਣਾ ਹੈ ਪਖੰਡ ਕੈਸਾ ਏ।

ਜੇ ਸੁਣਨਾ ਤੂੰ ਸੱਚ ਹੈ ਚਾਹੁਣਾ ਤੇ ਕਰ ਲੈ ਵੱਡਾ ਜੇਰਾ। ਮਹਾਰਾਜ ਕਹਿੰਦੇ ਭਾਗੋ ਜੇ ਸੱਚ ਸੁਣਨਾ ਚਾਹੁਣਾ ਨਾ ਤੂੰ ਤੇ ਵੱਡਾ ਦਿਲ ਕਰ ਵੱਡਾ ਜੇਰਾ ਕਰ, ਕਿਉਂਕਿ ਤੇਤੋਂ ਸੱਚ ਨਹੀਂ ਸੁਣਿਆ ਜਾਣਾ। ਜੇ ਸੁਣਨਾ ਤੂੰ ਸੱਚ ਹੈ ਚਾਹੁੰਦਾ ਤੇ ਕਰ ਲਾ ਵੱਡਾ ਜੇਰਾ, ਇਹ ਰੱਤ ਗਰੀਬਾਂ ਦੀ ਨਹੀਂ ਭੋਜ ਹਾਕਮਾ ਤੇਰਾ, ਇਹ ਤੇਰਾ ਬ੍ਰਹਮ ਭੋਜ ਨਹੀਂ, ਇਹ ਤਾਂ ਗਰੀਬਾਂ ਦੀ ਰੱਤ ਇਕੱਠੀ ਕਰੀ ਬੈਠਾ। ਕੀ ਲੈ ਆਇਆ ਕੀ ਲੈ ਜਾਣਾ, ਕੀ ਮੇਰਾ ਕੀ ਤੇਰਾ, ਇੱਥੇ ਅਜੀਤਵਾਲ ਦੇ ਪਾਰਸ ਤੇਰਾ ਦੋ ਦਿਨ ਰਹਿਣ ਬਸੇਰਾ। ਮਹਾਰਾਜ ਕਹਿੰਦੇ ਕਾਹਦੇ ਲਈ ਪਾਪ ਕਮਾਈ ਜਾਂਦਾ, ਆਹ ਦੋ ਦਿਨ ਦੀ ਜਿੰਦਗਾਨੀ ਹੈ, ਆ ਚਾਰ ਦਿਨਾਂ ਦਾ ਮੇਲਾ ਇਹ ਦੁਨੀਆ, ਪਤਾ ਨੀ ਕਦੋਂ ਉੱਡ ਜਾਣਾ, ਇਹ ਭੌਰ ਨੇ ਪੰਖੀ ਨੇ, ਤੇ ਕਾਹਦੇ ਲਈ ਪਾਪ ਕਮਾਈ ਜਾਂਦਾ ਮਲਕ ਭਾਗੋ, ਕਾਹਦੇ ਲਈ ਮਾਇਆ ਇਕੱਠੀ ਕਰਦਾ। ਹਾਏ ਕਿਤੇ ਬੇਨਤੀ ਕਰਾਂ, ਮਾਇਆ ਗੁਜ਼ਾਰਨ ਜ਼ਰੂਰ ਆ, ਸਾਡਾ ਗ੍ਰਸਤੀ ਬੰਦਿਆਂ ਦਾ ਮਾਇਆ ਬਿਨਾਂ ਗੁਜ਼ਾਰਾ ਵੀ ਨਹੀਂ, ਮਾਇਆ ਹੋਣੀ ਵੀ ਜ਼ਰੂਰੀ ਹੈ, ਪਰ ਗਰੀਬਾਂ ਦੀ ਰੱਤ ਚੂਸ ਕੇ ਇਕੱਠੀ ਕੀਤੀ ਹੋਵੇ ਇਹ ਨਹੀਂ ਹੋਣੀ ਚਾਹੀਦੀ। ਤੇਰੀ ਦਸਾਂ ਨਾਵਾਂ ਦੀ ਕਿਰਤ ਹੋਵੇ, ਮਹਾਰਾਜ ਕਹਿੰਦੇ ਇਹ ਚ ਬਰਕਤਾਂ ਨੇ, ਮਾਇਆ ਹੋਣੀ ਜ਼ਰੂਰੀ, ਪੁੱਤਰ ਮਾਣ ਪੁੱਤਰ ਨਿਸ਼ਾਨ ਦੌਲਤ ਗੁਜ਼ਾਰਨ ਔਰਤ ਅਮਾਨ, ਇਹ ਮਹਾਰਾਜ ਨੇ ਵੀ ਬਚਨ ਕਹੇ ਹੈ। ਇਹ ਪਾਤਸ਼ਾਹ ਕਹਿੰਦੇ ਪਰ ਹਰੇਕ ਚੀਜ਼ ਦੀ ਕੋਈ ਨਾ ਕੋਈ ਮਰਯਾਦਾ, ਹਰੇਕ ਚੀਜ਼ ਦੀ ਹਰੇਕ ਗੱਲ ਦੀ। ਇਹ ਕਹਿੰਦਾ ਮਾਲਕ ਕਹਿੰਦਾ ਵੀ ਤੁਸੀਂ ਐਵੇਂ ਕਿਵੇਂ ਕਹਿ ਸਕਦੇ ਮੈਨੂੰ ਵੀ ਮੈਂ ਪਾਪੀ ਹਾਂ, ਤੁਸੀਂ ਕਿਵੇਂ ਕਹਿ ਸਕਦੇ ਹਾਂ ਵੀ ਮੇਰੇ ਪੂੜਿਆਂ ਦੇ ਵਿੱਚ ਮੇਰੀਆਂ ਕਚੌਰੀਆਂ ਦੇ ਵਿੱਚ ਰੱਤ ਆ ਗਰੀਬਾਂ ਦੀ। ਆ ਕਈ ਵਾਰੀ ਹੁਣ ਤਾਂ ਕੈਲੰਡਰ ਆਪਣੇ ਘਰਾਂ 'ਚ ਨਹੀਂ ਲਾਉਂਦੇ, ਅਤੇ ਅੱਗੇ ਹਰੇਕ ਸਾਲ ਨਾ ਦਿਵਾਲੀ ਵੇਲੇ ਆਪਣੇ ਆਮ ਹੀ ਪਿੰਡਾਂ 'ਚ ਕੈਲੰਡਰ ਰੰਗ ਰੋਗਣ ਕਰਕੇ ਨਵੇਂ ਕੈਲੰਡਰ ਲਾ ਲੈਂਦੇ ਸੀ ਆਪਾਂ ਗੁਰੂ ਸਾਹਿਬਾਂ ਦੇ, ਜਿਨ੍ਹਾਂ ਨੂੰ ਆਪਾਂ ਸਰੂਪ ਕਹਿੰਦੇ ਹਾਂ ਸਤਿਕਾਰ ਦੇ ਨਾਲ। ਅਤੇ ਉਹ ਤਸਵੀਰ ਵਾਲੇ ਨੇ ਇੱਕ ਜਿਹੜਾ ਨਾ ਵਿੱਚ ਚਿੱਤਰ ਹੁੰਦੇ ਹੈ, ਇਹ ਵੀ ਇੱਕ ਜਿਉਂਦਾ ਜਾਗਦਾ ਇਤਿਹਾਸ ਹੁੰਦਾ, ਜਿਵੇਂ ਆਪਾਂ ਲਾਇਬ੍ਰੇਰੀਆਂ 'ਚ ਦੇਖਦੇ ਹਾਂ ਜਾ ਕੇ ਸੂਰਮਿਆਂ ਦੇ ਚਿੱਤਰ। ਤੇ ਉਹ ਕੈਲੰਡਰ ਦੇ ਉੱਤੇ ਆਪਾਂ ਕਈ ਵਾਰੀ ਸਰੂਪ ਦੇਖਿਆ ਮਹਾਰਾਜ ਦਾ, ਵੀ ਦੋਨਾਂ ਹੱਥਾਂ 'ਚ ਇੱਕ ਚਕੋਦਰੇ ਦੀ ਰੋਟੀ ਫੜੀ ਹੈ ਤੇ ਇੱਕ ਵਿੱਚ ਖੀਰ ਪੂੜੇ ਨੇ, ਇੱਕ 'ਚੋਂ ਲਹੂ ਦੇ ਤਬਕੇ ਡਿੱਗਦੇ ਹੈ ਤੇ ਇੱਕ 'ਚੋਂ ਅੰਮ੍ਰਿਤ ਰੂਪੀ ਦੁੱਧ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਵਿਚਾਰਾਂ ਨਾਲ ਸੋਚ ਬਦਲੀ, ਬਚਨਾਂ ਨਾਲ ਉਹਦਾ ਮਨ ਬਦਲਿਆ, ਤੇ ਜਾਂ ਉਹਨੂੰ ਕੋਈ ਕੌਤਕ ਕਰਕੇ ਦਿਖਾਏ, ਮਾਲਕ ਦੇ ਵੱਸ ਆ, ਉਹਦੀ ਖੇਡ ਉਹਦੇ ਚੋਜ ਹੈ। ਇਹ ਮਲਕ ਭਾਗੋ ਕਹਿੰਦਾ ਵੀ ਐਵੇਂ ਕਿਵੇਂ ਕਹਿ ਸਕਦੇ ਹੋ ਤੁਸੀਂ ਮੈਨੂੰ, ਮਹਾਰਾਜ ਕਹਿੰਦੇ ਨਹੀਂ ਸੱਚ ਕਹਿੰਦੇ, ਐਵੇਂ ਨਹੀਂ ਕਹਿੰਦੇ ਤੂੰ, ਤੇਰੇ ਅਸੀਂ ਤੇ ਸਾਡਾ ਤੂੰ ਦੁਖੀ ਨਹੀਂ, ਪਰ ਰੱਬ ਦਾ ਦੁਖੀ ਜ਼ਰੂਰ ਹਾਂ, ਤੂੰ ਗਰੀਬਾਂ ਦਾ ਦੁਨੀਆਂ ਦਾ ਦੁਖੀ ਹੈ। ਤੇ ਜਿਹੜਾ ਸੱਚ ਹੈ, ਜੇ ਸੱਚ ਦਾ ਹੋਕਾ ਦਈਏ ਨਾ ਦਈਏ ਤੇ ਮਾਲਕ ਕਹਿੰਦੇ ਪਰ ਅਸੀਂ ਵੀ ਦੁਖੀ ਹਾਂ, ਸੱਚ ਤਾਂ ਕਹਿਣਾ ਚਾਹੀਦਾ ਨਾ, ਪਰ ਸੱਚ ਕਹਿਣ ਵਾਲੇ ਨੂੰ ਕਈ ਵਾਰੀ ਸਜਾਵਾਂ ਬਾਹਲੀਆਂ ਮਿਲ ਜਾਂਦੀਆਂ। ਸੱਚ ਕਹਿਣਾ, ਸੱਚ ਸੁਣਨਾ, ਸੱਚ ਬੋਲਣਾ, ਸੱਚ ਆਖਣਾ, ਇਹ ਸਾਰਾ ਕੁਝ ਹੀ ਔਖਾ, ਆਖਣ ਔਖਾ ਸੱਚਾ ਨਾ। ਕਹਿੰਦੇ ਇੱਧਰ ਲਾਲੋ ਵੀ ਮਾਲਕ ਕਹਿੰਦਾ ਵੀ ਮੈਨੂੰ ਜੇ ਤੁਸੀਂ ਕਹਿੰਦੇ ਹੋ ਵੀ ਤੇਰੇ ਕੂੜਿਆਂ ਦੇ ਵਿੱਚ ਲਹੂ ਆ ਤੇ ਇਹਦਾ ਪ੍ਰੈਕਟੀਕਲ ਕਰਕੇ ਦਿਖਾਓ। ਤੇ ਇੱਧਰੋਂ ਗਰੀਬ ਭਾਈ ਲਾਲੋ ਤੋਂ ਵੀ ਕੋਧਰੇ ਦਾ ਬਾਜਰੇ ਦਾ ਪ੍ਰਸ਼ਾਦਾ ਮੰਗਾਇਆ ਗਿਆ, ਸੁੱਕਾ ਮਿੱਸਾ ਪ੍ਰਸ਼ਾਦਾ। ਗੁਰਬਾਣੀ ਕਹਿੰਦੀ ਫਰੀਦਾ ਦੇਖ ਪਰਾਈ ਚੌਪੜੀ ਨਾ ਤਰਸਾਏ ਜੀਓ, ਰੁੱਖੀ ਮਿੱਸੀ ਖਾਏ ਕੈ ਠੰਡਾ ਪਾਣੀ ਪੀਓ। ਪਰ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਖਾਧੀ ਚੌਪੜੀ ਘਣੇ ਸਹਿਣਗੇ ਦੁੱਖ। ਇਹ ਕਿਉਂ? ਮਹਾਰਾਜ ਕਹਿੰਦੇ ਜੇ ਤੂੰ ਸ਼ੁਕਰਾਨਾ ਨਹੀਂ ਕਰਦਾ ਪਦਾਰਥਾਂ ਦਾ, ਉਹਦੇ ਦਿੱਤਿਆਂ ਹੋਇਆਂ ਦਾ ਸ਼ੁਕਰਾਨਾ ਨਹੀਂ ਨਾ ਕਰਦਾ, ਫੇਰ ਤਾਂ ਜਿਵੇਂ ਪੇਟ ਭਰਿਓ ਪਸ਼ੂਆਂ ਜੋ ਸੋਇਓ ਮਨੁੱਖ ਜਨਮ ਹੈ ਹਾਰੇ ਉਰੇ, ਪਾਣੀ ਦੀ ਬੂੰਦ ਵੀ ਪੀਵੇ ਕੋਈ ਵੀ ਪਦਾਰਥ ਛਕੇ ਉਹਦਾ ਸ਼ੁਕਰਾਨਾ ਕਰ ਮਾਲਕ ਦਾ, ਤੈਨੂੰ ਬਖਸ਼ੇ ਆ ਪਦਾਰਥ। ਤੇ ਦੂਜੀ ਗੱਲ ਇਹ ਆ ਵੀ ਤੈਨੂੰ ਛਕਣ ਜੋਗਾ ਵੀ ਕੀਤਾ। ਤੇ ਕਈ ਵਾਰੀ ਇਹੋ ਜਿਹੀ ਬਿਮਾਰੀ ਹੁੰਦੀ ਹੈ ਤੇ ਛਕਿਆ ਹੀ ਨਹੀਂ ਜਾਂਦਾ ਕੁਝ, ਪ੍ਰਸ਼ਾਦਾ ਪਾਣੀ ਸਭ ਬੰਦ ਹੋ ਜਾਂਦਾ, ਇਕੱਲਾ ਪਾਣੀ ਤੇ ਰਹਿੰਦਾ ਬੰਦਾ। ਆਓ ਜਿਵੇਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਰਾਤ ਦੇ ਕੌਤਕ ਉਹਦੀਆਂ ਅੱਖਾਂ ਦੇ ਸਾਹਮਣੇ ਮਾਲਕ ਭਾਗੋ ਦੀਆਂ ਪੈਂਦੀਆਂ ਨੀਵੀਆਂ, ਕੋਧਰੇ ਦੀ ਰੋਟੀ ਚੋਂ ਅੰਮ੍ਰਿਤ ਤੇ ਪੂੜਿਆਂ ਚੋਂ ਲਹੂ ਏ।

ਹੋਣ ਝੂਠ ਸੱਚ ਦਾ ਭਾਬੀਆਂ ਤੇ ਪੁੰਨ ਦਾ ਠੀਕ ਪਰਮਾਨ ਭਾਗੋ ਇੱਥੇ ਜੱਚਦਾ ਰੱਬ ਤੇ ਕਸੁੰਨ ਦਾ ਠੀਕ ਪਰਮਾਨ ਭਾਗੋ ਇੱਥੇ ਜੱਚਦਾ ਰੱਬ

ਭੋਜ ਤੂੰ ਰੇ ਲਾਵੇ ਮੋਦੀ ਤਾਜ ਦੇ ਦੇਣਾ ਪੂ ਹਿਸਾਬ ਭਾਗੋ ਕਿਸ ਰੋਜ ਨੂੰ ਮੂਰੇ ਚਮ ਰਾਜ ਦੇ ਦੇਣਾ ਪੂ ਹਿਸਾਬ ਭਾਗੋ ਕਿਸ ਰੋਜ।

ਕੱਟੀ ਭੁੱਖ ਰਾਮ ਦੀ ਸੁਣੇ ਹੋਣੇ ਝੂਠੇ ਤੈ ਤੇਰੀ ਇੱਕ ਮਾਈ ਵਿਆਜ ਦੇ ਹਰਾਮ ਦੀ ਭਰੇ ਜੋਖੋ ਦੇ ਠੂਠੇ ਤੈ ਤੇਰੀ ਇੱਕ ਮਾਈ ਵਿਆਜ ਦੇ ਹਰਾਮ ਦੀ ਭਰੇ

ਚਰਨਾ ਉੱਤੇ ਢਹਿ ਪਿਆ ਖੜਾ ਨੀਵੀ ਪਾਈ ਸੀ ਨਾਨਕਾ ਸੱਚੇ ਪਾਤਸ਼ਾਹ ਅੱਜ ਵਤ ਵਰਤਾਈ ਭਾਕੋ ਥਰ ਥਰ ਕੰਬਦਾ ਦੇਖ ਰਹੀ ਲਕਾਈ ਨਾ ਉੱਚਾ ਹੋ ਕੇ ਝਾਕਦਾ ਧੌਣ ਨੀਵੀ ਪਾਈ ਨਾ ਕਰਿਆ ਕਰ ਪਾਰਸਾ ਫੋਕੀ ਵਡਿਆਈ ਬੰਦੇ ਨੂੰ ਆਪਦੀਆਂ ਵਡਿਆਈਆਂ ਫੋਕੀਆਂ ਨਹੀਂ ਕਰਨੀਆਂ ਚਾਹੀਦੀਆਂ ਵਡਿਆਈਆਂ ਤਾਂ ਕਰਨੀਆਂ ਗੁਰੂ ਦੀਆਂ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਦੁਨੀਆਂ ਕੀਆਂ ਵਡਿਆਈਆਂ ਕਵਣੇ ਆਵੇ ਕਾਮ ਜੇ ਚਾਰ ਬੰਦੇ ਸਾਨੂੰ ਸਲਾਹ ਦੇਣਗੇ ਨਾ ਤੇ ਵੀਹ ਨਿੰਦਣ ਵਾਲੇ ਵੀ ਹੁੰਦੇ ਦੁਨੀਆਂ ਦੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ ਰੱਬ ਦੀ ਕੀਤੀ ਹੋਈ ਵਡਿਆਈ ਕੰਮ ਆਉਂਦੀ ਹੈ ਤੇ ਇਹਨੂੰ ਮਲਕ ਭਾਗੋ ਨੂੰ ਮਹਾਰਾਜ ਨੇ ਸਮਤ ਦਿੱਤੀ ਹੈ ਵੀ ਮਲਕ ਇਸ ਦੁਨੀਆਂ ਤੇ ਚੰਗੇ ਕਰਮ ਕਰਨ ਵਾਸਤੇ ਭੇਜਦਾ ਰੱਬ ਤੇ ਤੂੰ ਬਰਿਆਈਆਂ ਦੇ ਬੇੜੇ ਭਰੀ ਫਿਰਦਾ ਚੰਗਿਆਈਆਂ ਦੇ ਬੀਜ ਬੀਜ ਲੈ ਕਿਉਂਕਿ ਇੱਥੇ ਛੇਕ ਹਯਾਤੀ ਜੱਗ ਨਾ ਕੋਈ ਠਹਿਰ ਰਿਹਾ ਜੈਸਾ ਸਨਮ ਬੈਠੇ ਕੀਤੇ ਬਹਿਸ ਗਿਆ ਮਲਕ ਭਾਗੋ ਚਰਨਾਂ ਤੇ ਡਿ ਗਿਆ ਭੁੱਲ ਮੰਗੀ ਆਪਣੇ ਕੀਤੇ ਗੁਨਾਹਾਂ ਦੀ ਮਾਫ਼ੀ ਮੰਗੀ ਹੈ ਅੱਗੇ ਤੋਂ ਸਮਤ ਆ ਗਈ ਅੱਗੇ ਤੋਂ ਸਿੱਧੇ ਰਾਹ ਪੈ ਗਿਆ ਸੱਚੇ ਮਾਰਗ ਚੱਲਦਿਆਂ ਔਸਤ ਕਰੇ ਜਹਾਨ ਸਾਡੇ ਤੇ ਵੀ ਕਿਤੇ ਆਈ ਕਿਰਪਾ ਹੋ ਜੇ ਮਹਾਰਾਜ ਦੀ ਅਸੀਂ ਵੀ ਔਗਲਾਂ ਨੂੰ ਛੱਡ ਦਈਏ ਗੌਣ ਭਰਪੂਰ ਹੋ ਜਾਣ ਅਸੀਂ ਵਿਖੜਿਆਂ ਪਾਂਡਿਆਂ ਪੈਂਦਿਆਂ ਨੂੰ ਸੱਦ ਕੇ ਸਿੱਧੇ ਰਾਹ ਸੱਚੇ ਮਾਰਗ ਤੇ ਚੱਲਣ ਦਾ ਉਪਰਾਲਾ ਕਰ ਲਈਏ ਸਾਡੇ ਅੰਦਰੋਂ ਔਗਣ ਗਨਾਹ ਨਿਕਲ ਜਾਣ ਤੇ ਅਸੀਂ ਅਪਰਾਧਾਂ ਦੇ ਭਰੇ ਹੋਏ ਪੁਤਲਿਆਂ ਗੁਰੂ ਬਖਸ਼ ਲੈਣਗੇ ਐਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ ਗੁਰ ਇਤਿਹਾਸ ਕਹਿੰਦੇ ਹਾਂ ਪਾਤਸ਼ਾਹ ਗੁਨਾਹਾਂ ਦੀ ਮਾਫ਼ੀ ਦੇਣ ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ ਅੱਗੇ ਤੋਂ ਸਮਤ ਬਖਸ਼ਣ ਸਾਡੀਆਂ ਤੁਹਾਡੀਆਂ ਸਾਰੀਆਂ ਸੰਗਤਾਂ ਦੀਆਂ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਦਰ ਪ੍ਰਵਾਨ ਕਰਨ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆ ਧੰਨਵਾਦ ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਕੋਈ ਵੀ ਰਸਨਾ ਬਾਂਝੀ ਨਾ ਰਹੇ ਸਾਰੀ ਸੰਗਤ ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰੀਏ।

ਹੈ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਹੇ ਨਿਮਾਣਿਆਂ ਦੇ ਮਾਨ, ਨੀ ਤਾਣਿਆਂ ਦੇ ਤਾਨ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਾਰਾ ਸਾਹਿਬ ਬਾਣੀ ਦੇ ਪਾਠ, ਅੰਮ੍ਰਿਤ ਗੁਰਬਾਣੀ ਦੇ ਕੀਰਤਨ, ਗੁਰ ਇਤਿਹਾਸ ਦੀਆਂ ਵਿਚਾਰਾਂ, ਢਾਡੀ ਵਾਰਾਂ, ਛੇ ਪੌੜੀਆਂ ਨਾਲ ਸਾਹਿਬ ਬਾਣੀ ਦੇ ਪਾਠ ਹੋਏ, ਸਮੁੱਚੀ ਸੇਵਾ ਨਿਭਾਉਂਦੇ ਆਪ ਜੀ ਦੇ ਦੱਸ ਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਤਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ, ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਣੀਆਂ, ਸਰਬੱਤ ਦੇ ਕਾਰਜ ਰਾਸ ਕਰਨੇ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ, ਸੇਵਕ ਪਰਿਵਾਰ ਵੱਲ ਆਪਣੇ ਬੇਟੇ ਕਰਨਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਦੇਗਾਂ ਦੀ ਸੇਵਾ ਨਿਭਾ ਰਹੇ ਨੇ, ਬੇਟੇ ਨੂੰ ਮਾਤਾ ਪਿਤਾ ਦਾ ਆਗਿਆਕਾਰੀ ਆਪਣੇ ਚਰਨਾਂ ਕਮਲਾਂ ਦਾ ਪਿਆਰ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋ ਟਲ ਗੁਰੂ ਸੇਵੀਐ ਇਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ ਅਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ ਅਜਨ ਰਾਮ ਨਾਮ ਗੁਣ ਗਾਵੈ

ਕੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰੰਗ ਸੰਭਲ ਪਹਿਲਾਂ ਸ਼ੇ ਕਰ

ਵਿਸਵੇ ਚਸਿਆ ਘੜੀਆਂ ਪਹਿਰਾ ਤੇਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕਰ ਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੰਨਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਜਬਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੂਤ ਨਾਇਕ ਤੋਹੇ ਸਹਸ

ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਢਨ ਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ।

ਕੋਈ ਨਾਉਂ ਨਾ ਜਾਣੀ ਮੇਰਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਸਰੂਪ ਦੀ ਸੇਵਾ ਕਰਦਿਆਂ ਸੋਲ੍ਹਾਂ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ। ਹੁਣ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ 'ਤੇ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ। ਸੁੱਖ ਹੋਵੇ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

इन हार पूज करावा हर जिथा जाए बहन इरा।

ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਭੀ ਸੱਚ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ

ਕਾਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਧ ਦਰੀਆਓ ਜਨਮ ਹਮ ਕਾਲਖ ਧੋਵੈ

ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ ਜਿਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸੂਹੀ ਰਾਗ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 767 ਤੋਂ ਆਰੰਭ ਹੋ ਕੇ 768 ਉੱਪਰ ਸੰਪੂਰਨ ਹੁੰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ।

ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆ ਭਾਰ। ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈ ਐ, ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ।

ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇਖ ਗੁਰਖੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ।

ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹੁ ਸੁਣਿਆ ਹਾਥ ਹੋਵੈ ਸਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾਂ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

ਸਿਆਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲੱਖ, ਆਗਸ ਆਗਾਸ ਓੜਕ ਓੜਕ ਭਾਲ, ਥੱਕੇ ਵੇਦ ਕਹਿਣ ਇੱਕ ਵਾਤ, ਸਹਸ ਅਠਾਰਹ ਕਹਿਣ ਕਤੇਬਾ ਅਸੂਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਓ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ।

ਸੁਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ

ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ

ਜੁਗੇ ਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤਰਾਹ ਪਤ ਪਵੜੀਆ ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ

ਉਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ।

ਕਿਤੇ ਕਾਨ ਮਹੇਸ਼, ਕਿਤੇ ਵਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ

ਪਾਤ ਨਰਿੰਦ ਕੀਤੀ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਘੜੀਐ ਸੁਰਤ ਮਤ ਮਨ ਵਧ ਤਿਥੈ ਘੜੀਐ ਸੁਰਾਂ ਸਿੱਧਾ ਕੀ ਸੁਧ

ਠਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹ ਨਾ ਠਾਗੇ ਜਾਹੇ, ਜਿਨਕੈ ਰਾਮ ਵਸੈ ਮਨ ਮਾਹੇ, ਤਿਥੈ ਭਗਤ ਵਸੈ ਕੇ ਲੋਕ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡ

ਤਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਏਕ ਰੂਪ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਨਹੀ ਜੇ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨ ਨਹੀਂ ਕਿਹ ਜੇਵ ਤਾਤਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਹੀ ਪੁਰਤੀਨ ਲੋਕ ਚੌਦਹ ਕੇ ਬਖੈ ਜਗ ਜਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸਵ ਰਚਿਓ ਸਵਯੰ ਬਵਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸ਼ਾਸਤਰ ਨਾ ਜਾਨਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕੈ ਨੇਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵ ਹੀ ਵਹ ਚਿੱਤ ਮਦ ਭਾਰ ਛੰਦ ਤੁ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਅਨੰਗਨ ਭੋ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੁ ਸ਼ਾਹਾਨ ਸ਼ਾਹ ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭ ਆਪ ਅੰਗ ਅਤਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਢਿਆ ਅੰਡਨ ਵਾਢਿਆ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ ਚਾਚਰੀ ਛੰਦ ਨ ਸਤਰਾ ਨ ਮਿੱਤਰਾ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿੱਤਰ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਧੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ ਕਿ ਆਸ਼ਿਜ ਦੇਸੈ ਕਿਆ ਪਜ ਭੇਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਪਜ ਲੋਕੈ ਕਿਆ ਦਿੱਤ ਸੋਕੈ ਕਿ ਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਆਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਰੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਕੈ ਅਧੀਨ ਹੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣਾ ਕਿ ਸਰਵਤਰ ਭਾਉਣਾ ਕੇ ਸਰਵਤਰ ਵਿਦੇਸ਼ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੈ ਕੇ ਸਰਵਤਰ ਸਾਜੈ ਕੇ ਸਰਵਤਰ ਦੀਨੈ ਕੇ ਸਰਵਤਰ ਲੀਨੈ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੈ ਕੇ ਸਰਵਤਰ ਪਾਲੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੈ ਕੇ ਸਰਵਤਰ ਰਾਜੈ ਕੇ ਸਰਵਤਰ ਸੋਖੈ ਕੇ ਸਰਵਤਰ ਪੋਖੈ ਕੇ ਸਰਵਤਰ ਤ੍ਰਾਣੈ ਕੇ ਸਰਵਤਰ ਪ੍ਰਾਣੈ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨਿਆ ਸਦੈਵੰਗ ਪ੍ਰਧਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨੈ ਕੇ ਸਰਵਤਰ ਮਾਨੈ ਕੇ ਸਰਵਤਰ ਇੰਦ੍ਰੈ ਕੇ ਸਰਵਤਰ ਚੰਦ੍ਰੈ ਕੇ ਸਰਵੰਗ ਕਲੀਮੈ ਕੇ ਪਰਮੰਗ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜ਼ੂ ਹੈ ਤਮਾਮੁਲ ਰਜ਼ੂ ਹੈ ਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮ ਉਲ ਸ਼ਿਕਸਤ ਹੈ ਗਰੀਬ ਉਲ ਪ੍ਰਸਤ ਹੈ ਬਲੰਦ ਉਲ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ ਤਮੀਜ਼ ਉਲ ਤੁਮਾਮੈ ਰਜ਼ੂ ਉਲ ਨਿਧਾਨ ਹੈ ਹਰੀਫ ਉਲ ਅਜੀਮ ਹੈ ਰਜ਼ਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਨੀਮ ਉਲ ਖਰਾਜ਼ ਹੈ ਨਿਰੁਕਤ ਸਰੂਪ ਹੈ ਤਰਮੁਕਤ ਵਿਭੂਤ ਹੈ ਪ੍ਰਪੁਕਤ ਪ੍ਰਭਾ ਹੈ ਸੁਯੁਕਤ ਸੁਧਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗ ਆਦਿ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਸ਼ਿਜ ਹੈ ਸ਼ੂਤ ਹੈ ਕੇ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਇੰਦਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ
विपुक्त स्वरूप हैं, प्रयुक्त अनूप हैं, निरुक्त सदा हैं, विपुक्त प्रभा हैं, अनुक्त स्वरूप हैं, प्रयुक्त अनूप हैं, चाचरी छंद भंग हैं, नंग हैं, पेख हैं, लेख हैं, परम हैं, कर्म हैं, नाद हैं, जुगाद हैं, अजय हैं, वय हैं, भूत हैं, तूत हैं, नास हैं, दास हैं, तंत हैं, बंध हैं, अभक्त हैं, विरक्त हैं।

ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ ਘਰਤਾ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ

ਕਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਵੈ ਬਾਝੋਂ ਕਿਆ ਕਰੇ ਵਿਚਾਰੀਆ, ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ ਏ ਸੁਨੋ ਹੁਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਝੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ, ਕਿਲ ਵਿਖ ਕੱਟੇ ਗਿਆਨ ਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋਂ ਜਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਉਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਖੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰਾ।

ਕਹਿਣਾ ਗੁਰਪ੍ਰਸਾਦੀ ਜਿਨ੍ਹਾਂ ਲਿਵਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰਿਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨਿਆਏ। ਹਰਿਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ। ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ। ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲਿਆ ਜਿਸ ਆਏ। ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨਿਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰਿਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ। ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋਤ ਧਰੀ, ਹਰ ਵਿਨਵਰ ਨਾ ਦੇਖੋ ਕੋਈ, ਹਰ ਵਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ। ਜਾ ਵੇਖਾ ਹਰ ਇੱਕ ਹੈ ਹਰ ਵਿਨਵਰ ਨਾ ਕੋਈ, ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ, ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨੇ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾ ਉਹ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ। ਇਹੋ ਸੱਚਾ ਸੋਹਿਲਾ ਸੱਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨ੍ਹਾਂ ਵਜਾਵੇ ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋਜਨ ਪਾਵੇ। ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ।

ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ,
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ

0: ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸਿਮਰਹਿ ਸੇਜਨ ਜਿਨ ਕੋ ਪ੍ਰਭ ਮਯਾ, ਹਰ ਸਿਮਰਨ ਕਰ ਭਗਤ
1: ਪ੍ਰਗਟਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਧਾਰੀ

ਜਿਨ ਤੂੰ ਸਾਜ ਸਵਾਰ ਸਿਗਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਬਿਰਧ ਭਇਆ ਉਪਰ ਸਾਕ ਸੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਜੇ ਪ੍ਰਸਾਦ ਭੋਗੈ ਸਭ ਰਸਾ ਦੀਨੇ ਹਸਤ ਪਾਂਵ ਕਰਨ ਨੇਤਰ ਰਸਨਾ ਐਸੇ ਦੋਖ

ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ, ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਧਨ ਧਨ ਤੇਜਨ ਜਿਹ ਘਟ ਬਸਿਓ ਹਰ ਨਾਉ, ਰਹਿਤ

0: ਨਾਨਕ ਤੇਰੀ ਰੱਖੇ।
1: ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ,
0: ਮਨ ਆਠ ਪੈਰ ਕਰ ਤਿਸਕਾ ਧਿਆਨ।
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ,
0: ਜਿਸ ਪ੍ਰਭੂ ਸਾਚ ਤਾਰੀ।
1: ਜੇ ਪ੍ਰਸਾਦ ਤੇਰਾ

0: ਨਾਨਕ ਜਸ ਕਹੈ।
1: ਜੇ ਪ੍ਰਸਾਦ ਸੁਨਹਿ ਕਰਨ ਨਾਦ,
0: ਜੇ ਪ੍ਰਸਾਦ ਪੇਖੇ ਬਿਸਮਾਦ,
1: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ,
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ,
1: ਜੇ ਪ੍ਰਸਾਦ ਹਸਤ ਕਰ ਚਲ ਹੈ,
0: ਜੇ ਪ੍ਰਸਾਦ ਸੰਪੂਰਨ ਫਲੈ,
1: ਜੇ ਪ੍ਰਸਾਦ ਪਰਮ ਗਤ ਪਾਵ ਹੈ,
0: ਜੇ ਪ੍ਰਸਾਦ ਸੁਖ ਸਹਿਜ ਸਮਾਵੈ,
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ,
0: ਪ੍ਰਸਾਦ ਨਾਨਕ ਮਨ ਜਾਗੋ,
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ।

ਗੁਰਪ੍ਰਸਾਦ ਵਿਖਿਆ ਪਰਹਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸਾਦ।

0: ਇਸਕੇ ਹਾਥ ਹੋਏ ਤਾਂ ਸਭ ਕਿਛ ਲੇ
1: ਜੋ ਤੁਝ ਭਾਵੇ ਸੋਈ ਕਰੇ
0: ਅਨਜਾਨਤ ਬਿਖਿਆ ਮੈਂ ਰਚੈ
1: ਜੇ ਜਾਣਤ ਆਪਣ ਆਪ ਬਚੈ
0: ਭਰਮੇ ਭੂਲਾ ਦੇ ਦਿਸ

ਨਾਮ ਸੰਗ ਜਿਸ ਕਾ ਮਨ ਮਾਨਿਆ ਗੁਰਪ੍ਰਸਾਦ ਆਪਣ ਆਪ ਸੁਝੈ ਸਾਧ ਸੰਗ ਹਰ ਹਰ ਜਸ ਕਹਿਤ ਅਨਦਿਨ ਕੀਰਤਨ ਕੇਵਲ ਵਖਿਆਨ ਏਕ ਉਪਰ ਜਿਸ ਜਨ ਕੀ ਆਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਜਿਸ ਕੋ ਹਰ ਪ੍ਰਭ ਮਨ ਚਿਤਿਆ।

0: ਸਮਾਇਆ
1: ਸੋਧਤ ਸੋਧਤ ਸੋਧਤ ਸੀਧਿਆ ਜਬ ਦੇਖੋ ਤਬ ਸਭ ਕਿਛ ਮੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਵਨਾਸੀ ਨਾ

ਚਰਨ ਸਾਧ ਕੇ ਧੋਏ ਧੋਏ ਪੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਸੇਵਾ ਵਡ ਭਾਗੀ ਪਾਈਏ, ਅਨਕ ਵਿਘਨ ਤੇ ਸਾਧੂ।

0: ਚਰਨ ਸਤ ਸਤ ਪਰ ਸੰਹਾਰ,
1: ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਖਨਹਾਰ,
1: ਨਾਮ ਸਤ ਸਤ ਆਵਨਹਾਰ,
0: ਆਪ ਸਤ ਸਤ ਸਭ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭ ਬਖਤਾ,
1: ਸੁਰਤ ਸਤ ਸਾਜਾ ਸੁਣਤਾ,
0: ਬੁਝਨਹਾਰ ਕੋ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੈ ਜਨ ਮਾਨਿਆ,
1: ਨਾਨਕ ਰਾਮ ਤਿਨ ਮੂਲ ਪਛਾਨਿਆ,
0: ਜਾ ਕੇ ਹਿਰਦੈ ਵਿਸ਼ਵਾਸ

ਸਾਰ ਭੂਤ ਸਤ ਹਰ ਕੋ ਨਾਉ ਗੁਣ ਗਾਵਤ ਤੇਰੀ ਉਤਰ ਸਮੈਲ ਹੋਹੇ ਅਚਿੰਤ ਵਸੈ ਸੁਖ ਨਾਲ ਛਾੜ ਸਿਆਨਪ ਸਗਲੀ ਮਨਾ ਹਰ ਪੂੰਜੀ ਸੰਚ ਕਰ।

ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ।

0: ਸਿਮਰ ਸਿਮਰ ਸਿਮਰ ਸੁਖ ਪਾਵੋ,
1: ਆਪ ਜਪੋ ਅਵਰਾ ਨਾਮ ਜਪਾਵੋ,
0: ਭਗਤ ਭਾਏ ਤਰੀ ਐ ਸੰਸਾਰ,
1: ਭਗਤੀ ਤਨ ਹੋ ਸੀਸਾਰ,
0: ਸਰਬ ਕਲਿਆਣ ਸੁਖ।

उत्तम श्लोक साध के बचन सुनत कमावत हो तो उधार सफल जीवन सफल।

0: ਤਨਖਾੜ ਚਲੇ ਜਨ ਸੋਏ,
1: ਨਾਨਕ ਜਿਸੇ ਪ੍ਰਾਪਤ ਹੋਏ,
0: ਖੇਮ ਸ਼ਾਂਤ ਰਿਧ ਨਵ ਨਿਧ,
1: ਬੁੱਧ ਗਿਆਨ ਸਭ ਤੇ ਸਿੱਧ,
0: ਵਿਦਿਆ ਤਪ ਜੋਗ ਪ੍ਰਭ ਧਿਆਨ,
1: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ,
0: ਚਾਰ ਪਦਾਰਥ ਕਮਲ ਪ੍ਰਗਟ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗਤ ਜੀ, ਅੱਜ ਸ਼੍ਰੋਮਣੀ ਭਗਤ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਪਰਸੋਂ ਐਤਵਾਰ ਨੂੰ ਭੋਗ ਪੈਣਗੇ, ਨਾਲ ਹੀ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋਵੇਗੀ। ਸੋ ਆਪ ਸਾਰੀ ਸੰਗਤ ਨੇ ਇਹਨਾਂ ਸਮਾਗਮਾਂ ਵਿੱਚ ਵੀ ਹਾਜ਼ਰੀ ਭਰ ਕੇ ਲਾਹੇ ਲੈਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru, Va, Guru, Va, Guru, Va, Guru, Va, Guru.

ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਦੇ ਆਖੇ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸਾਹਿਬ ਧਿਆਇ ਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ।

ਵਿਸਮਾਦ ਰੂਪ ਸਮਾਦ ਰੰਗ ਸਮਾਦ ਨਾਗੇ ਪ੍ਰਜੰਤ ਵਿਸਮਾਦ ਪੌਣ ਸਮਾਦ ਪਾਣੀ ਸਮਾਦ ਅਗਨੀ ਖਿੱਡੇ ਵਿਡਾਣੀ ਵਿਸਮਾਦ ਧਰਤੀ ਸਮਾਦ ਖਾਣੀ ਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਦ ਸਿਵਤ ਸਮਾਦ ਸਲਾਹ ਵਿਸਮਾਦ ਉਜੜ ਸਮਾਦ ਰਾਹ।

0: ਪੜਪੜ ਗੱਡੀ ਲੱਦੀ ਹੈ, ਪੜਪੜ ਭਰੀ ਹੈ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਗੱਡੀ ਹੈ ਖਾਤ, ਪੜੀਏ ਜਿੱਤੇ ਬਰਸ ਬਰਸ, ਪੜੀਏ ਜਿੱਤੇ ਮਾਸ, ਪੜੀਏ ਜਿੱਤੀ ਯਾਰ ਜਾ, ਪੜੀਏ ਤੇ ਸਾਸ। ਨਾਨਕ ਲਿਖੇ ਇੱਕ ਗੱਲ ਹੋਰ, ਹਮੇ ਚੱਖਣਾ ਝਾਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੇਤਾ ਕੜਿਆ।

ਸਚਾਈ ਪਾਈ ਮੂਰਖਿਆਂ ਦੇ ਪਤ ਗਵਾਈ ਵਿਣਨਾਵੇਂ ਕਿਸ਼ਤਾ ਨ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਿਸ਼ਤਾਣ ਸਤਿਗੁਰ ਭੇਟੇ ਸੋ ਸੁਖ ਪਾਏ।

ਇਹਨਾਂ ਦੰਤਾਂ ਕੇਵਸ ਕਿਸ਼ਨਾ ਹੈ ਤੁਦ ਵੇਖੀ ਜਗਤ ਪਾਇਆ ਇਕਨਾਂ ਨੂੰ ਤੂੰ ਮੇਲ ਲੈ ਕਿਆ ਪੋ ਤੁਦ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬੁਝਾਇਆ ਸਹਿਜੇ ਹੀ ਸਚ ਸਮਾਇਆ ਸਹਿਜੇ ਹੀ

ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝਦਾ ਹੈ ਸਤਿਗੁਰ ਸੰਤੋਖਾ ਧਰਮ ਕਿਰਤਵਾਹੁ ਤ੍ਰਿਤ ਰਥ ਜਤ ਕਾ ਜੋਰ ਕਿਰਤਵਾਹੁ ਦੁਆਪਰ ਤਪ ਕਾ ਸਤ ਕਿਰਤਵਾਹੁ ਕਲ ਜੁਗ ਰਤਨ

ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਘਾਲਪੁਰੀ ਕਿਉਂ ਘਾਲੀਐ ਮੰਦਾ ਬੋਲਾਂ ਕੀ ਚਾਹੀਦੇ ਲੰਮੀ ਨਜ਼ਰ ਨਿਹਾਲੀਐ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ

ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੀ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਜ ਰਾਸ ਕਰਨ। ਹੁਣ ਆਪ ਜੀ ਸਾਹਮਣੇ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਆਪ ਜੀ ਨੂੰ ਗੁਰਮੁਖ ਵਿਚਾਰਾਂ ਸਰਵਣ ਕਰਨਗੇ। ਆਓ ਉਹਨਾਂ ਦੇ ਪਾਸੋਂ ਗੁਰਮੁਖ ਵਿਚਾਰਾਂ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਜਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਆਓ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਰਸ ਪੀਨਾ ਕੀਰਤਨ ਸ਼੍ਰਵਣ ਕਰਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲ ਕਰ ਲਏ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਿਹਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣ। ਮਹਾਰਾਜ ਕਹਿਣ ਲੱਗੇ, ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਕੀਰਤੀ ਕਰਨੀ, ਵਡਿਆਈ ਕਰਨੀ ਸਭ ਕੰਮਾਂ ਵਿੱਚੋਂ ਉੱਤਮ ਕਰਮ ਹੈ, ਸਭ ਤੋਂ ਸ੍ਰੇਸ਼ਟ ਕਰਮ ਹੈ। ਪਰ ਜਿਸ ਤੇ ਉਹਦੀ ਨਜ਼ਰ ਵਰਤ ਜਾਏ, ਕਿਰਪਾ ਵਰਤ ਜਾਏ, ਉਹ ਗੁਰੂ ਕੀ ਰਹਿਮਤ ਲੈ ਕੇ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਉਸਤਤ ਵਡਿਆਈ ਵਿੱਚ ਜੁੜਦਾ ਹੈ। ਇਹਨੂੰ ਮਹਾਰਾਜ ਨੇ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ, ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ। ਸਾਰਿਆਂ ਉਦਮ ਉਪਰਾਲਿਆਂ ਵਿੱਚੋਂ ਮਹਾਰਾਜ ਕਹਿਣ ਲੱਗੇ, ਚੰਗਾ ਉਪਰਾਲਾ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਹੈ, ਉਹਦੇ ਨਾਮ ਨਾਲ ਜੁੜਨਾ ਹੈ। ਆਓ ਸਤਿਗੁਰੂ ਦੀ ਕਿਰਪਾ ਦਾ ਸਦਕਾ ਲੜੀਵਾਰ ਜੋ ਅੰਮ੍ਰਿਤ ਵੇਲੇ ਰੋਜ਼ਾਨਾ ਇਹ ਅੰਮ੍ਰਿਤ ਬਾਣੀ ਆਪਾਂ ਵਿਚਾਰਦੇ ਹਾਂ, ਅੱਜ ਦਾ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ 253 ਅੰਗ ਤੇ ਸੁਸ਼ੋਭਿਤ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹਨਾਂ ਅੰਮ੍ਰਿਤ ਬੋਲਾਂ ਅੰਦਰ ਕਿਰਪਾ ਵਰਤਾ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਤੇ ਉਂਝ ਅੱਜ ਦਾ ਮਜ਼ਮੂਨ ਜਿਹੜਾ ਸ਼ਬਦ ਦਾ ਭਾਵ ਹੈ ਉਹ ਬੜਾ ਗਹਿਰਾ ਹੈ। ਮਹਾਰਾਜ ਨੇ ਅੱਜ ਇਹਦੇ ਅੰਦਰ ਕਿਹਾ, ਇੱਕ ਤੇ ਰੱਬ ਦਾ ਹੁਕਮ ਕਿਵੇਂ ਵਰਤਦਾ, ਦੂਜਾ ਕਿਹਾ ਬੰਦਾ ਕਰਮ ਕਿਵੇਂ ਕਰਦਾ, ਕਰਮਾਂ ਦਾ ਸੰਸਕਾਰ ਬਣਦੇ ਨੇ, ਉਹ ਕੀਤੇ ਕਰਮਾਂ ਦੇ ਸੰਸਕਾਰ ਮੱਥੇ ਦੇ ਲੇਖ ਬਣ ਗਏ, ਤੇ ਫਿਰ ਉਹ ਕੀਤੇ ਕਰਮਾਂ ਦੀ ਬਦੌਲਤ ਬੰਦੇ ਨੂੰ ਦੁੱਖ ਸੁੱਖ ਤੇ ਭੋਗਣਾ ਪੈਂਦਾ ਹੈ, ਤੇ ਮੁਕਤੀ ਦੀ ਦਾਤ ਵੀ ਉਹ ਕਰਮਾਂ ਦੇ ਆਧਾਰ ਤੇ ਮਿਲਦੀ ਆ। ਇਹ ਉਂਝ ਬੜਾ ਗਹਿਰਾ ਵਿਸ਼ਾ ਬਾਣੀ ਦਾ। ਆਪਾਂ ਇੱਕ ਵਾਰ ਮਹਾਰਾਜ ਕੀ ਕਿਰਪਾ ਕਰ ਰਹੇ ਨੇ, ਸਾਹਿਬ ਕਹਿਣ ਲੱਗੇ, ਸਲੋਕ ਕੁੰਟ ਚਾਰ ਦੈ ਦਿਸ ਭਰਮੇ ਕਰਮ ਕਿਰਤ ਕੀ ਰੇਖ। ਕੁੰਟ ਚਾਰ ਦਾ ਅਰਥ ਹੋ ਗਿਆ ਚਾਰੇ ਕੁੰਟਾਂ, ਚਾਰ ਛਪੇਰੇ ਕਹਿ ਲਓ। ਦਹਿ ਦਿਸ ਭਰਮੇ, ਸਤਿਗੁਰੂ ਅਸੀਂ ਆਪਣੀ ਮਰਜ਼ੀ ਦੇ ਕੀਤੇ ਕਰਮਾਂ ਦੇ ਕਾਰਨ ਚਾਰੇ ਕੁੰਟਾਂ ਵਿੱਚ ਤੇ ਦਸਾਂ ਦਿਸ਼ਾਵਾਂ ਵਿੱਚ ਦੌੜਦੇ ਫਿਰਦੇ ਹਾਂ। ਹੁਣ ਦਿਸ਼ਾਵਾਂ ਉਂਝ ਚਾਰ ਨੇ, ਪੂਰਬ ਪੱਛਮ ਉੱਤਰ ਦੱਖਣ, ਪਰ ਬਾਣੀ ਵਿੱਚ ਕੀਤੇ ਕੀਤੇ ਦਹਿ ਦਿਸ ਦਸਾਂ ਦਿਸ਼ਾਵਾਂ ਦਾ ਜ਼ਿਕਰ ਆਉਂਦਾ ਹੈ। ਜਦੋਂ ਦਸਾਂ ਦਿਸ਼ਾਵਾਂ ਦਾ ਕਿਹਾ ਜਾਂਦਾ ਹੈ, ਉਦੋਂ ਚਾਰ ਤੇ ਪੂਰਬ ਪੱਛਮ ਉੱਤਰ ਦੱਖਣ ਹੋ ਗਿਆ, ਚਾਰ ਇਹਨਾਂ ਦੇ ਕੋਨੇ ਗਿਣੇ ਜਾਂਦੇ ਨੇ, ਤੇ ਫਿਰ ਇੱਕ ਆਕਾਸ਼ ਤੇ ਧਰਤੀ, ਇਵੇਂ ਕਰਕੇ ਨੂੰ ਦਸ ਕਹਿੰਦੇ ਨੇ। ਹੁਣ ਇੱਥੇ ਕਿਹਾ ਕੁੰਟ ਚਾਰ ਦੈ ਦਿਸ ਭਰਮੇ, ਇਹ ਜੀਵ ਚਾਰੇ ਕੁੰਟਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਭਰਮਦਾ ਭੜਕਦਾ। ਕਰਮ ਕਿਰਤ ਕੀ ਰੇਖ, ਅਗਲਾ ਵਚਨ ਹੈ ਕਰਮ ਕਿਰਤ, ਕਹਿੰਦੇ ਜਿਹੜੇ ਇਹਨੇ ਆਪੋ ਆਪਣੀ ਆਪਣੇ ਜੀਵਨ ਅੰਦਰ ਕਿਰਤ ਰੂਪੀ ਕਰਮ ਕੀਤੇ, ਕਰਮ ਕਿਰਤ ਕੀ ਰੇਖ, ਤੇ ਕੀਤੇ ਹੋਏ ਕਰਮਾਂ ਦੀ ਬਦੌਲਤ ਹੀ ਬੰਦਾ ਚਾਰ ਕੁੰਟਾਂ ਵਿੱਚ ਤੇ ਦਸਾਂ ਦਿਸ਼ਾਵਾਂ ਵਿੱਚ ਦੌੜਦਾ ਹੈ। ਹੁਣ ਅਗਲੀ ਪੰਕਤੀ ਹੋਰ ਪੜੋ ਨਾਲ, ਫਿਰ ਅਰਥ ਸਪਸ਼ਟ ਹੋਣਗੇ। ਅੱਗੇ ਕਹਿੰਦੇ ਸੁਖ ਦੁੱਖ ਮੁਕਤ ਜੋਨ, ਚਾਰ ਵਚਨ ਵਰਤੇ, ਕਹਿੰਦੇ ਸੁੱਖ ਦੁੱਖ ਵੀ ਇਹਦੇ ਕੀਤੇ ਕਰਮਾਂ ਦੀ ਬਦੌਲਤ ਹੈ। ਮੁਕਤ ਦਾ ਅਰਥ ਹੋ ਗਿਆ ਜੇ ਇਹ ਜੀਵਨ ਮੁਕਤ ਹੋ ਜਾਏ
ਜੀਵਨ ਮੁਕਤ ਵੀ ਬੰਦਾ ਆਪਣੇ ਕਰਮਾਂ ਕਰਕੇ ਹੁੰਦਾ ਤੇ ਜੂਣ ਦਾ ਅਰਥ ਜੇ ਇਹ ਜੰਮਣ ਮਰਨ ਤੋਂ ਖਹਿੜਾ ਛੁਡਾ ਲਵੇ ਜਾਂ ਜੰਮਣ ਮਰਨ ਵਿੱਚ ਭੜਕਦਾ ਇਹ ਵੀ ਤੇ ਕੀਤੇ ਕਰਮ ਨੇ। ਚਾਰ ਸ਼ਬਦ ਵਰਤੇ ਸੂਖ ਦੁੱਖ ਮੁਕਤ ਜੂਣ ਨਾਨਕ ਲਿਖਿਓ ਲੇਖ। ਮਹਾਰਾਜ ਕਹਿੰਦੇ ਕੀਤੇ ਕਰਮਾਂ ਦੇ ਲੇਖ ਦੀ ਬਦੌਲਤ ਹੀ ਇਹਨੂੰ ਸੁੱਖ ਦੁੱਖ ਮਿਲਦਾ, ਕੀਤੇ ਕਰਮਾਂ ਦੀ ਬਦੌਲਤ ਹੀ ਮੱਥੇ ਦਾ ਜਿਹੜਾ ਲੇਖ ਬਣਿਆ ਇਹਦੀ ਬਦੌਲਤ ਇਹਨੂੰ ਮੁਕਤੀ ਮਿਲਦੀ ਹੈ, ਇਹਦੀ ਬਦੌਲਤ ਹੀ ਜੂਨਾਂ ਤੋਂ ਮੁਕਤ ਹੁੰਦਾ ਜਾਂ ਜੂਨਾਂ ਵਿੱਚ ਭੜਕਦਾ ਹੈ। ਇਹਨੂੰ ਹੁਣ ਧਿਆਨ ਨਾਲ ਸੁਣੋ। ਫਿਰ ਮੈਂ ਪਹਿਲਾਂ ਬੇਨਤੀ ਕੀਤੀ ਇਹ ਗਹਿਰਾ ਵਿਸ਼ਾ ਬਾਣੀ ਦਾ, ਯਾਦ ਰੱਖੋ ਮਨੁੱਖ ਕਰਮ ਪ੍ਰਧਾਨ ਇੱਕ ਸਮਾਜਿਕ ਪ੍ਰਾਣੀ ਹੈ ਤੇ ਮਨੁੱਖ ਜਿਹੜਾ ਆਪਣੇ ਜੀਵਨ ਵਿੱਚ ਚੰਗੇ ਜਾਂ ਮੰਦੇ ਗੁਣ ਜਾਂ ਔਗੁਣਾਂ ਵਾਲੇ ਕਰਮ ਕਰਦਾ, ਕਰਮਾਂ ਰਾਹੀਂ ਇਹਦੇ ਜੀਵ ਦੇ ਸੰਸਕਾਰ ਬਣ ਗਏ ਔਰ ਕੀਤੇ ਕਰਮ ਜਦੋਂ ਸੰਸਕਾਰ ਨੂੰ ਵਿੱਚ ਕੱਚੇ ਹੋਏ ਇਹਨੂੰ ਮੱਥੇ ਦਾ ਲੇਖ ਕਿਹਾ ਜਾਂਦਾ ਬਾਣੀ ਮੁਤਾਬਕ। ਤਾਂ ਬਾਣੀ ਵਿੱਚ ਅੱਜ ਮਹਾਰਾਜ ਜਿਹੜੀ ਗੱਲ ਕਹਿੰਦੇ ਆ ਵੀ ਬੰਦਾ ਸੁੱਖ ਦੁੱਖ ਜਿਹੜਾ ਪ੍ਰਾਪਤ ਕਰਦਾ ਇਹ ਇਹਦੇ ਕੀਤੇ ਹੋਏ ਕਰਮ ਨੇ, ਕਰਮਾਂ ਕਰਕੇ ਇਹਨੂੰ ਟਿਕਾ ਆ ਸਕਦਾ, ਕਰਮ ਕਰਕੇ ਸਹਿਜ ਸੁਭਾਅ ਵਿੱਚ ਆ ਸਕਦਾ ਤੇ ਕਰਮਾਂ ਕਰਕੇ ਹੀ ਮਹਾਰਾਜ ਕਹਿੰਦੇ ਜੀਵ ਦਸ਼ਾਂ ਦਿਸ਼ਾਵਾਂ ਵਿੱਚ ਭੜਕਦਾ ਹੈ। ਬਾਣੀ ਵਿੱਚ ਇੱਕ ਬਚਨ ਆਉਂਦਾ ਇਹਦੇ ਅਰਥ ਹੋਰ ਸਪਸ਼ਟ ਹੋਣਗੇ, ਆਪਾਂ ਇਹਨੂੰ ਟੇਕ ਕੇ ਵਿਚਾਰਨੇ ਹੁੰਦੇ। ਬਾਣੀ ਵਿੱਚ ਇੱਕ ਸ਼ਬਦ ਆਉਂਦਾ ਭਗਤ ਤਰਲੋਚਨ ਜੀ ਦਾ, ਉਹ ਪੰਕਤੀ ਹੈ ਨਾਰਾਇਣ ਨਿੰਦਸ ਕਾਏ ਭੂਲੀ ਗਾਵਾਰੀ ਦੋਕ੍ਰਿਤ ਸੋਕ੍ਰਿਤ ਥਾਰੂ ਕਰਮਰੀ। ਧਿਆਨ ਨਾਲ ਸੁਣੋ, ਕਹਿੰਦੇ ਨਾਰਾਇਣ ਹੇ ਨਾਰਾਇਣ ਪਰਮਾਤਮਾ ਨਿੰਦਸ ਕਾਏ ਭੂਲੀ ਗਵਾਰੀ, ਇਹ ਜੀਵਾਤਮਾ ਇਹ ਜਿਹੜੇ ਜੀਵ ਨੇ ਮਨੁੱਖ ਕਹਿ ਲਓ ਇਹ ਤੈਨੂੰ ਐਵੇਂ ਨਿੰਦਦੇ ਨੇ, ਕਿਸੇ ਸਿਰ ਦੋਸ਼ ਮੜਦੇ ਆ, ਕਦੀ ਨਿੰਦਿਆ ਕਰਦੇ ਆ। ਸੱਚੇ ਵੇ ਦੋਕ੍ਰਿਤ ਸੋਕ੍ਰਿਤ ਥਾਰੋ ਕਰਮਨੀ, ਦੋਕ੍ਰਿਤ ਦਾ ਅਰਥ ਹੋ ਗਿਆ ਪਾਪ ਕਰਮ, ਸੋਕ੍ਰਿਤ ਦਾ ਅਰਥ ਹੋ ਗਿਆ ਭਲੇ ਦੇ ਕਰਮ, ਥਾਰੋ ਕਰਮਰੀ ਇਹ ਪਾਪ ਤੇ ਪੁੰਨ ਦੇ ਕਰਮ ਜੀਵ ਆਪ ਕਰਦਾ ਤੇ ਇਹਦੇ ਕੀਤੇ ਕਰਮਾਂ ਦਾ ਇਹਨੂੰ ਫਲ ਮਿਲਦਾ। ਪਰ ਬਦਕਿਸਮਤੀ ਜਦੋਂ ਪਾਪ ਕਰਮਾਂ ਦਾ ਫਲ ਇਹਨੂੰ ਦੁੱਖ ਮਿਲਦਾ ਫਿਰ ਇਹ ਕਿਸੇ ਦੇ ਸਿਰ ਦੋਸ਼ ਮੜਦਾ ਹੈ, ਨਿੰਦਿਆ ਕਰਦਾ, ਕਿਸੇ ਨੂੰ ਦੋਸ਼ ਦਿੰਦਾ। ਇੱਥੇ ਮਹਾਰਾਜ ਕਹਿੰਦੇ ਦੋਸ਼ ਨਾ ਦੇ, ਇਹ ਜੀਵ ਤੇਰੇ ਕੀਤੇ ਕਰਮਾਂ ਦਾ ਹੀ ਤੈਨੂੰ ਫਲ ਮਿਲਦੇ ਹੈ। ਜਾਂ ਜਿਹਨੂੰ ਬਾਣੀ ਵਿੱਚ ਕਿਹਾ ਉਹ ਪੰਕਤੀ ਤੁਹਾਨੂੰ ਸਾਰਿਆਂ ਨੂੰ ਚੇਤਾ ਹੋਵੇਗੀ, ਮਹਾਰਾਜ ਕਹਿਣਗੇ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਮਹਾਰਾਜ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ, ਦੋਸ਼ ਤੇਰੇ ਆਪਣੇ ਕਰਮ ਦਾ ਹੈ। ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਕਿੱਡਾ ਸਪਸ਼ਟ ਬਚਨ ਕਿਹਾ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਬੰਦੇ ਤੂੰ ਕੀਤਾ ਹੈ, ਜੋ ਬੀਜਿਆ ਉਹ ਤੂੰ ਵੱਢਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਤੂੰ ਕਿਸੇ ਦੂਜੇ ਨੂੰ ਦੋਸ਼ ਨਾ ਦੇ। ਬਾਣੀ ਨੇ ਬੜਾ ਸਪਸ਼ਟ ਕਿਹਾ। ਸਤਿਗੁਰੂ ਦੀ ਬਾਣੀ ਵਿੱਚ ਕਿੰਨੇ ਬੋਲ ਨੇ। ਇੱਕ ਬਚਨ ਹੋਰ ਆਉਂਦਾ ਮਹਾਰਾਜ ਜੀ ਦਾ, ਉੱਥੇ ਮਹਾਰਾਜ ਕਹਿਣਗੇ ਖੇਤ ਸਰੀਰ ਜੋ ਬੀਜੀਐ ਅੰਤ ਖਲੋਆ ਆਏ। ਧਿਆਨ ਦਿਓ ਸ਼ਬਦ ਵੱਲ, ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀਐ, ਆ ਸਰੀਰ ਮੰਨੋ ਇੱਕ ਖੇਤ ਦੀ ਤਰ੍ਹਾਂ, ਜ਼ਿਮੀਂਦਾਰ ਬੰਦਾ ਜਿਹੜਾ ਖੇਤ ਵਿੱਚ ਬੀਜ ਪਾਉਂਦਾ ਫਲ ਵੀ ਤੇ ਉਹੀ ਮਿਲੇਗਾ ਨਾ। ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀਐ ਅੰਤ ਖਲੋਆ ਆਏ, ਇਹ ਬੰਦੇ ਸਰੀਰ ਮੰਨੋ ਖੇਤ ਦੀ ਤਰ੍ਹਾਂ, ਇਹਦੇ ਰਾਹੀਂ ਜਿਹੜੇ ਬੀਜ ਬੀਜੇਗਾ ਕਰਮਾਂ ਦੇ ਅੰਤ ਤੈਨੂੰ ਉਹਦਾ ਫਲ ਜ਼ਰੂਰ ਮਿਲੇਗਾ। ਮਹਾਰਾਜ ਅੱਜ ਇਹੀ ਗੱਲ ਕਹਿ ਰਹੇ ਨੇ, ਕਹਿੰਦੇ ਭਾਈ ਦੁੱਖ ਸੁੱਖ ਤੈਨੂੰ ਤਾਂ ਵਿਆਪਦਾ ਕਿਉਂਕਿ ਤੂੰ ਕਰਮ ਕਰਦਾ, ਜਿਹੜਾ ਬੀਜਦਾ ਤੂੰ ਵੱਢਦਾ। ਹਾਂ ਇਹ ਗੱਲ ਜ਼ਰੂਰ ਚੇਤਾ ਰੱਖਿਓ, ਧਰਮ ਦਾ ਕੰਮ, ਚੰਗਾ ਕਰਮ, ਚੰਗੇ ਗੁਣਾਂ ਦਾ ਕਰਮ ਬੀਜਣਾ ਬਹੁਤ ਔਖਾ ਪਰ ਉਹਦਾ ਫਲ ਬੜਾ ਸੁਖੈਣ ਹੈ। ਸ਼ਬਦ ਵੱਲ ਧਿਆਨ ਦਿਓ, ਚੰਗਾ ਕਰਮ ਬੀਜਣਾ ਬਹੁਤ ਔਖਾ
ਉਹਦਾ ਫਲ ਬੜਾ ਸੁਖੈਨ ਹੈ। ਮਾੜਾ ਕਰਮ ਕਰਨਾ ਬਹੁਤ ਸੌਖਾ, ਪਰ ਉਹਦਾ ਫਲ ਭੁਗਤਣਾ ਬੜਾ ਔਖਾ। ਦੋਨੋਂ ਗੱਲਾਂ ਨਾਲ ਨੇ। ਮਹਾਰਾਜ ਨੇ ਤੇ ਬੜਾ ਸਪਸ਼ਟ ਕਿਹਾ, ਸਾਹਿਬ ਤੇ ਕਹਿਣਗੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਇਹ ਬੰਦੇ ਇਹ ਜਗਤ ਵਿੱਚ ਆ ਕੇ ਜਿਹੜੇ ਬੀਜ ਬੀਜੀ ਜਾ ਰਹੇ ਹੈ ਉਹ ਤੈਨੂੰ ਵੱਢਣੇ ਪੈਂਦੇ ਨੇ। ਔਰ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ ਬਾਣੀ ਵਿੱਚੋਂ ਹੀ, ਆਪਾਂ ਬਾਣੀ ਤੋਂ ਬਾਹਰ ਨਹੀਂ ਜਾਣਾ। ਇਹ ਕਰਮਾਂ ਦਾ ਜਿਹੜਾ ਕੀਤੇ ਸੰਸਕਾਰ ਕੱਚੇ ਕਰਦੇ ਹਾਂ ਨਾ ਆਪਾਂ, ਮੱਥੇ ਦਾ ਲੇਖ ਕਹਿ ਲਓ, ਕਈ ਵਾਰੀ ਸਰੀਰ ਮਿਟ ਜਾਂਦਾ ਢਾਂਚਾ, ਪਰ ਪਿਛਲੇ ਕੀਤੇ ਕਰਮਾਂ ਦਾ ਫਲ ਫਿਰ ਅੱਗੇ ਚੱਲਦਾ। ਚੰਗੇ ਬੀਜੇ ਉਹਦਾ ਚੰਗਾ, ਮੰਦਾ ਬੀਜਿਆ ਉਹਦਾ ਮੰਦਾ, ਇਹ ਨਾਲ ਨਾਲ ਤੁਰਦਾ। ਤਾਂ ਹੀ ਬਾਣੀ ਵਿੱਚ ਬਹੁਤ ਥਾਵਾਂ ਤੇ ਬਚਨ ਆਉਣਗੇ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਰਸਕ ਪੁਰਖ ਬੈਰਾਗੀ। ਕਹਿੰਦੇ ਕੋਈ ਪੂਰਵਲਾ ਮੱਥੇ ਦਾ ਭਾਗ ਜਾਗ ਪਿਆ, ਤੈਨੂੰ ਗੁਰੂ ਦੀ ਗੁਰਮੁਖਾਂ ਦੀ ਸੰਗਤ ਮਿਲ ਗਈ। ਇਹਦਾ ਮਤਲਬ ਪਿੱਛੇ ਬੀਜੇ ਹੋਏ ਜਿਹੜੇ ਜਨਮਾਂ ਜਨਮਾਂਤਰਾਂ ਦੇ ਕਰਮ ਨੇ ਉਹਦੇ ਸੰਸਕਾਰ, ਉਹਦਾ ਲੇਖ ਸਾਡੇ ਜੀਵ ਦੇ ਨਾਲ ਚੱਲਦਾ ਹੈ। ਇੱਕ ਸਨਾਤਨ ਧਰਮ ਦੀ ਗਾਥਾ ਹੈ, ਮੈਂ ਤੁਹਾਨੂੰ ਕਹਿਣ ਤਾਂ ਲੱਗਿਆ ਵੀ ਸਾਨੂੰ ਕਿਸੇ ਧਰਮ ਵਿੱਚ ਵਾਪਰੀ ਘਟਨਾ ਹੋਵੇ ਉਹ ਤੋਂ ਸਿੱਖਿਆ ਜ਼ਰੂਰ ਲਓ। ਜਿਹੜੇ ਕੌਰਵ ਸਨ ਤੇ ਕੌਰਵਾਂ ਦਾ ਪਿਤਾ ਸੀ ਜਿਹੜਾ ਧ੍ਰਿਤਰਾਸ਼ਟਰ, ਯੁਧਿਸ਼ਠਿਰ ਹੁਣਾਂ ਦਾ ਸਾਰਿਆਂ ਦਾ, ਉਹ ਜਮਾਂਦਰੂ ਅੱਖੋਂ ਤੁਆਨਾ ਸੀ। ਇੱਕ ਗ੍ਰੰਥ ਲਿਖਿਆ ਵਿਦਵਾਨ ਪੁਰਖ ਨੇ, ਉਹਦਾ ਨਾਮ ਹੈ ਗੁਰਬਾਕ ਚਾਨਣ। ਉਹਦੇ ਵਿੱਚ ਗਾਥਾ ਲਿਖੀ, ਮੈਂ ਤਾਂ ਕਹਿ ਰਿਹਾ ਕਿਸੇ ਨੇ ਪੜ੍ਹਨਾ ਵੀ ਹੋਵੇ। ਉਹਦੇ ਵਿੱਚ ਲਿਖਿਆ ਵੀ ਉਹ ਧ੍ਰਿਤਰਾਸ਼ਟਰ ਜਮਾਂਦਰੂ ਅੱਖੋਂ ਤੁਆਨਾ, ਧਰਮੀ ਬੜਾ ਸੀ, ਧਰਮੀ ਇੰਨਾ ਸੀ ਭਜਨ ਬੰਦਗੀ ਵਾਲਾ। ਕਹਿੰਦੇ ਉਹਨੂੰ ਪਿਛਲੇ 100 ਜਨਮ ਦੀ ਗਿਆਤ ਸੀ ਵੀ ਪਿਛਲੇ 100 ਜਨਮ ਦੇ ਅੰਦਰ ਮੈਂ ਕੋਈ ਮਾੜਾ ਕਰਮ ਨਹੀਂ ਕੀਤਾ, ਤੇ ਇਸ ਜਨਮ ਅੰਦਰ ਵੀ ਮੈਂ ਕੋਈ ਮਾੜਾ ਕਰਮ ਨਹੀਂ ਕੀਤਾ। ਤੇ ਉਹਦੇ ਮਨ ਵਿੱਚ ਇੱਕ ਦਿਨ ਫੁਰਨਾ ਆ ਗਿਆ ਵੀ ਮਨਾ, ਜੇ ਤੂੰ ਕਰਮ ਮਾੜਾ ਨਹੀਂ ਕੀਤਾ ਪਰ ਤੂੰ ਜਨਮ ਤੋਂ ਅੱਖਾਂ ਤੁਆਨਾ ਕਿਉਂ ਆ। ਕਹਿੰਦੇ ਇੱਕ ਫਕੀਰ ਕੋਲ ਤੁਰ ਗਿਆ, ਉਹਨੂੰ ਜਾ ਕੇ ਪੁੱਛਦੇ ਫਕੀਰ ਸਾਈਂ ਪਿਛਲੇ 100 ਜਨਮ ਦੀ ਮੈਨੂੰ ਸੂਝ ਏ ਗਿਆ ਤੇ। ਵੈਸੇ ਇਹ ਬਹੁਤ ਵੱਡੀ ਇੱਕ ਕਰਾਮਾਤ ਹੈ, ਜਿਹੜਾ ਬੰਦਾ ਇੰਨਾ ਧਿਆਨ ਟਕਾ ਲਵੇ ਰੱਬ ਦੇ ਚਰਨਾਂ ਵਿੱਚ ਉਹਨੂੰ ਅੱਗੇ ਪਿੱਛੇ ਦੀ ਗਿਆਤ ਆ ਜਾਂਦੀ, ਨਹੀਂ ਤੇ ਬੰਦਾ 4 ਦਿਨ ਪਹਿਲਾਂ ਕੀਤੇ ਕਰਮ ਭੁੱਲ ਜਾਂਦਾ ਬੰਦਾ ਇਸ ਤਰ੍ਹਾਂ ਦਾ। ਉਹਨੇ ਜਾ ਕੇ ਫਕੀਰ ਨੂੰ ਕਿਹਾ ਵੀ ਫਕੀਰ ਸਾਈਂ ਇਹ ਦੱਸੋ ਵੀ ਪਿਛਲੇ ਜਨਮ ਦੇ ਅੰਦਰ ਮੈਂ 100 ਜਨਮ ਤੇ ਝਾਤ ਪਾਈ, ਕੋਈ ਕਰਮ ਮਾੜਾ ਨਹੀਂ, ਅੱਖਾਂ ਤੋਂ ਅੰਨਾ ਕਿਉਂ, ਕਿਹੜੇ ਕਰਮ ਦੀ ਸਜ਼ਾ। ਚਲੋ ਜੋ ਉੱਥੇ ਲਿਖਿਆ ਮੈਂ ਤੁਹਾਨੂੰ ਅਰਜ਼ ਕਰ ਰਿਹਾ। ਉਹਨਾਂ ਕਿਹਾ ਵੀ ਤੂੰ ਵਕਤ ਤੇ ਅਵਤਾਰੀ ਪੁਰਸ਼ ਕ੍ਰਿਸ਼ਨ ਜੀ ਕੋਲ ਚਲੇ ਜਾ, ਤੈਨੂੰ ਗਿਆਤ ਆ ਜਾਏਗੀ, ਸਵਾਲ ਦਾ ਜਵਾਬ ਮਿਲਣਾ। ਕਹਿੰਦੇ ਉਹ ਵਕਤੀ ਅਵਤਾਰੀ ਪੁਰਖ ਕ੍ਰਿਸ਼ਨ ਜੀ ਕੋਲ ਗਿਆ ਤੇ ਕ੍ਰਿਸ਼ਨ ਜੀ ਨੂੰ ਜਦੋਂ ਪੁੱਛਿਆ ਤੇ ਉਹਨਾਂ ਅੱਗੋਂ ਕਿਹਾ, ਕਹਿਣ ਲੱਗੇ ਤੈਨੂੰ 109ਵਾਂ ਜਨਮ, 100 ਦੀ ਗਿਆ ਤੇ 9 ਪਿੱਛੇ ਹੋਰ ਕਰ ਲਓ। ਉਹਦੀ ਦ੍ਰਿਸ਼ਟੀ ਖੋਲ ਕੇ ਤੇ ਉਹਨੂੰ 109ਵੇਂ ਜਨਮ ਦਿਖਾਇਆ। 109 ਜਨਮ ਪਹਿਲਾਂ ਇੱਕ ਰੁੱਖ ਦੇ ਥੱਲੇ ਬੈਠਾ, ਹੱਥ ਵਿੱਚ ਸੂਲ ਪਕੜੀ ਆ ਤੇ ਇੱਕ ਕੀੜਾ ਤੁਰਿਆ ਜਾ ਰਿਹਾ ਤੇ ਉਹ ਕੀੜੇ ਨੂੰ ਪਕੜ ਕੇ ਉਹਦੀ ਅੱਖਾਂ ਵਿੱਚ ਸੂਲ ਮਾਰ ਦਿੱਤੀ। ਵਕਤੀ ਅਵਤਾਰੀ ਪੁਰਖ ਨੇ ਕਿਹਾ, ਕਹਿਣ ਲੱਗੇ 109 ਜਨਮ ਪਹਿਲਾਂ ਕੀਤੇ ਹੋਏ ਕਰਮ ਦਾ ਤੂੰ ਫਲ ਭੁਗਤਦਾ ਪਿਆ। ਕਿੱਡੀ ਵੱਡੀ ਗੱਲ ਹੈ। ਮੈਂ ਕੇਵਲ ਸਿੱਖਿਆ ਲਈ ਕਹਿ ਰਿਹਾ ਕਿ ਇੱਥੋਂ ਬੰਦਾ ਸਿੱਖਿਆ ਲਏ, ਕੀਤਾ ਹੋਇਆ ਕਰਮ ਛੇਤੀ ਮਿਟਦਾ ਨਹੀਂ। ਤੁਹਾਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਤੇ ਇੱਥੋਂ ਤਾਂ ਕਹਿੰਦੇ ਆ ਸਾਨੂੰ ਕਿ ਇਹ ਬੰਦੇ ਤੂੰ ਜ਼ੁਬਾਨ ਤੋਂ ਕਿਸੇ ਨੂੰ ਮੰਦਾ ਵੀ ਨਾ ਬੋਲ। ਬਾਬਾ ਫਰੀਦ ਸਾਹਿਬ ਕਿਉਂ ਕਹਿੰਦੇ ਇਹ ਮੰਦਾ ਬੋਲਿਆ ਵੀ ਤੇਰਾ ਕਰਮ ਬੰਨੈ। ਅੱਜ ਤੂੰ ਇੱਕ ਨੂੰ ਮੰਦਾ ਬੋਲਿਆ, ਕੱਲ ਜਦੋਂ ਫਲ ਭੁਗਤੇਗਾ ਤੈਨੂੰ 2 ਮੰਦੇ ਬੋਲਣਗੇ, ਫਿਰ ਤੂੰ ਔਖਾ ਹੋਏਗਾ। ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਬਾਬੇ ਫਰੀਦ ਸਾਹਿਬ ਦਾ, ਇੱਕ ਫਿੱਕਾ ਨਾ ਗਾ ਲਾਏ ਸਭਨਾ ਮੈਂ ਸੱਚਾ ਧਨੀ, ਹਿਆਉ ਨਾ ਕਹਿ ਛਾਏ ਮਾਨਕ ਸਭ ਅਮੋਲਵੇ। ਮਹਾਰਾਜ ਕਹਿੰਦੇ ਕਿਸੇ ਨੂੰ ਮੰਦਾ ਵੀ ਨਾ ਬੋਲ, ਭਾਵ ਤੇਰਾ ਜ਼ੁਬਾਨ ਤੋਂ ਬੋਲਿਆ ਹੋਇਆ ਸ਼ਬਦ ਵੀ ਤੇਰਾ ਕਰਮ ਹੈ। ਤੇ ਗੁਰੂ ਗ੍ਰੰਥ ਸਾਹਿਬ ਤੇ ਤੂੰ ਪਿੱਛੇ ਜਾ ਕੇ ਕਹਿਣਗੇ ਬੰਦੇ ਜ਼ੁਬਾਨ ਤੋਂ ਬੋਲਿਆ ਛੱਡ, ਤੂੰ ਆਪਣੀ ਸੁਰਤ ਵਿੱਚ ਜੋ ਚੰਗਾ ਜਾਂ ਮੰਦਾ ਚਿਤਵਦਾ ਹੈ ਇਹ ਵੀ ਤੇਰੇ ਕਰਮ ਨੇ।
ਸੰਚਿਤ ਕਰੀ ਜਾ ਰਹੇ ਹੈ ਤੂੰ। ਇਹਨੂੰ ਮਹਾਰਾਜ ਨੇ ਕਿਹਾ ਸਿਰਕੇ ਲੇਖ ਨਾ ਪੜੈ ਇਹ ਆਣਾ, ਜਿਹੜੇ ਤੂੰ ਆਪਣੀ ਸੁਰਤ ਵਿੱਚ ਚਿਤ ਵਧੇ, ਕਿਸੇ ਦਾ ਭਲਾ ਚਿਤ ਵਧੇ, ਇਹ ਚੰਗਾ ਕਰਮ ਏ। ਆਪਾਂ ਇਕੱਲੇ ਮੰਦਿਆਂ ਦੀ ਗੱਲ ਨਹੀਂ ਕਰਨੀ ਵੀ ਡਰਨ ਵਾਸਤੇ, ਜੇ ਤੂੰ ਕਿਸੇ ਦੀ ਭਲਾਈ ਸੋਚਦਾ ਭਲਾ ਸੋਚਦਾ ਫਿਰ ਇਹ ਚੰਗੇ ਕਰਮ ਬੀਜੀ ਜਾ ਰਹੇ, ਤੇ ਜੇ ਕਿਸੇ ਪ੍ਰਤੀ ਮੰਦਾ ਚਿਤ ਵਧੇ ਤੇ ਕਰਮ ਤੂੰ ਮੰਦੇ ਵੀ ਕਰੀ ਜਾ ਰਹੀ। ਮਹਾਰਾਜ ਨੇ ਅੱਜ ਜਿਹੜੀ ਗੱਲ ਕਹੀ, ਕਹਿੰਦੇ ਭਾਈ ਕੁੰਟ ਚਾਰ ਦੈ ਦਿਸ ਭਰਮੇ ਕਰਮ ਕਿਰਤ ਕੀ ਰੇਖ। ਜੇ ਜੀਵ ਚਾਰੇ ਕੁੰਟਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਭਟਕ ਰਹੇ ਨੇ, ਇਹ ਕਿਸੇ ਦਾ ਕਸੂਰ ਕੋਈ ਨਹੀਂ, ਕੀਤੇ ਕਰਮਾਂ ਕਾਰਨ ਹੀ ਭਟਕ ਰਹੇ ਨੇ। ਅੱਗੇ ਨਾਲ ਕਿਹਾ ਸੁਖ ਦੁੱਖ ਮੁਕਤ ਜੋਨ ਨਾਨਕ ਲਿਖਿਓ ਲੇਖ, ਤੈਨੂੰ ਸੁਖ ਤੈਨੂੰ ਦੁੱਖ ਤੈਨੂੰ ਮੁਕਤੀ ਤੇ ਜੰਮਨ ਮਰਨ ਦਾ ਗੇੜ ਇਹ ਮਿਲਦਾ ਹੀ ਤਾਂ ਹੈ ਤੂੰ ਜੇ ਜੇ ਕਰਮ ਕਰਦੇ ਉਹ ਜਾਂ ਤੈਨੂੰ ਫਲ ਜ਼ਰੂਰ ਮਿਲਦਾ। ਭਗਤ ਫਰੀਦ ਸਾਹਿਬ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ ਸੁਣਦੇ ਹੋਵੋਗੇ, ਤੇ ਉਹਨਾਂ ਕਿੱਡਾ ਸਪਸ਼ਟ ਸ਼ਬਦ ਵਰਤਿਆ, ਉਹਨਾਂ ਉਦਾਹਰਣ ਦਿੱਤਾ। ਕਹਿੰਦੇ ਇੱਕ ਜ਼ਿਮੀਂਦਾਰ ਬੰਦਾ ਕਿੱਕਰ ਦੇ ਬੀਜ ਬੀਜ ਦੇਵੇ ਤੇ ਕਿਨਾਰੇ ਤੇ ਹੋ ਕੇ ਬਹਿ ਜਾਏ, ਮੈਨੂੰ ਬਜੌਰ ਦੀਆਂ ਦਾਖਾਂ ਮਿਲ ਜਾਣ, ਬਜੌਰੀ ਦਾਖਾਂ ਬੜੀਆਂ ਚੰਗੀਆਂ ਹੁੰਦੀਆਂ ਨੇ। ਕੋਈ ਜ਼ਿਮੀਂਦਾਰ ਬੰਦੇ ਨੇ ਕਿੱਕਰ ਦੇ ਬੀਜ ਬੀਜੇ ਤੇ ਫਲ ਭਾਲੇ ਬਜੌਰ ਦੀਆਂ ਦਾਖਾਂ ਮਿਲ ਜਾਣ, ਬਾਬਾ ਫਰੀਦ ਸਾਹਿਬ ਕਹਿੰਦੇ ਨਹੀਂ ਹੋ ਸਕਦਾ। ਜੇ ਕਿੱਕਰ ਦੇ ਬੀਜ ਬੀਜੇ ਕੱਲ ਤੈਨੂੰ ਕੰਡੇ ਹੀ ਮਿਲਣਗੇ। ਨੰਬਰ ਦੋ, ਉਹਨਾਂ ਕਿਹਾ ਕੋਈ ਬੰਦਾ ਉੱਨ ਕੱਟਦਾ ਰਹੇ ਤੇ ਕਹੇ ਮੈਨੂੰ ਰੇਸ਼ਮ ਕੱਪੜਾ ਮਿਲ ਜਾਏ, ਰੇਸ਼ਮ ਕੱਪੜਾ ਮੁਲਾਇਮ ਹੁੰਦਾ ਉੱਨ ਬੜੀ ਸਖਤ ਏ, ਬਾਬਾ ਜੀ ਕਹਿਣ ਲੱਗੇ ਭਲਿਆ ਜੇ ਉੱਨ ਕੱਤੀ ਆ ਰੇਸ਼ਮ ਕੱਪੜਾ ਨਹੀਂ ਮਿਲਣਾ, ਇਹ ਗੱਲ ਭੁੱਲੀ ਨਾ ਜਿਹੜੇ ਕਰਮ ਤੂੰ ਜੀਵਨ ਵਿੱਚ ਕਰੇਗਾ ਉਹਦਾ ਫਲ ਤੈਨੂੰ ਉਸੇ ਰੂਪ ਵਿੱਚ ਹੀ ਮਿਲੇਗਾ। ਇਹ ਸ਼ਬਦ ਆਉਂਦਾ ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਹੰਡੈ ਉੱਨ ਕਤਾਈ ਦਾ ਪੈਂਦਾ ਲੋੜੈ ਪੱਟ, ਜਿਹੜਾ ਬੀਜਿਆ ਉਹ ਤੈਨੂੰ ਵੱਢਣਾ ਜ਼ਰੂਰ ਪਏਗਾ। ਇੱਥੇ ਮਹਾਰਾਜ ਨੇ ਕਿਹਾ ਬੰਦਾ ਕਰਮ ਕਰਦਾ। ਮੈਂ ਇੱਕ ਬੇਨਤੀ ਤੁਹਾਨੂੰ ਫਿਰ ਹੋਰ ਕਰਾਂ, ਇੱਕ ਮਨੁੱਖ ਦਾ ਸੁਭਾਅ ਬੜਾ, ਖਾਸ ਕਰਕੇ ਜਦੋਂ ਮੰਦਾ ਕਰਮ ਬੀਜਦਾ ਨਾ ਏ ਤੇ ਉਹ ਕਰਮ ਕਰਕੇ ਭੁੱਲ ਜਾਂਦਾ। ਜ਼ਰੂਰੀ ਨਹੀਂ ਵੀ ਜਿਹੜਾ ਅੱਜ ਕਰਮ ਬੀਜਿਆ ਚੰਗਾ ਜਾਂ ਮੰਦਾ ਵੀ ਇਹਦਾ ਫਲ ਸਾਨੂੰ ਅੱਜ ਹੀ ਮਿਲਣਾ, ਨਹੀਂ। ਕੁਝ ਤੁਸੀਂ ਆਮ ਦੇਖੋ, ਕੁਝ ਬੀਜ ਐਸੇ ਨੇ ਜਿਹਨੂੰ ਅੱਜ ਬੋਵੋ ਉਹਦਾ ਫਲ 3 ਮਹੀਨਿਆਂ 6 ਮਹੀਨਿਆਂ ਬਾਅਦ, ਕਿਸੇ ਦਾ 6 ਸਾਲਾਂ ਬਾਅਦ। ਕੁਝ ਫਲ ਐਸੇ ਨੇ ਅੱਜ ਬੀਜ ਬੋਵੋ ਤੇ ਕਈ ਕਈ ਸਾਲ ਲੱਗਦੇ ਆ। ਬੰਦੇ ਦਾ ਸੁਭਾਅ ਹੈ, ਬੰਦਾ ਕਰਮ ਕਰਦਾ ਮਾੜੇ ਬਹੁਤਾਤ ਵਿੱਚ ਤੇ ਬੀਜ ਕੇ ਬੀਜ ਮਾੜੇ ਕਰਮਾਂ ਦੇ ਭੁੱਲ ਜਾਂਦਾ, ਜਦੋਂ ਸਾਲਾਂ ਬੱਧੀ ਜਾਂ ਮਹੀਨਿਆਂ ਬੱਧੀ ਉਹਦਾ ਫਲ ਮਿਲਦਾ ਤੇ ਫਿਰ ਕਲਪਦਾ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਫਿਰ ਦੋਸ਼ ਨਾ ਮੜ, ਇਹ ਤੂੰ ਬੀਜੀ ਜਾ ਰਿਹਾ, ਬੀਜਿਆਂ ਨੂੰ ਤੂੰ ਵੱਢੀ ਜਾ ਰਿਹਾ। ਤਾਂ ਹੀ ਸਤਿਗੁਰੂ ਨੇ ਅੱਜ ਇੱਥੇ ਸ਼ਬਦ ਵਰਤਿਆ, ਕਹਿੰਦੇ ਕੁੰਟ ਚਾਰ ਦੈ ਦਿਸ ਪ੍ਰਮੇ ਕਰਮ ਕਿਰਤ ਕੀ ਦੇਖ। ਇੱਕ ਇੱਕ ਸ਼ਬਦ ਨੂੰ ਸੁਣੋ ਇਹਦੇ ਅਰਥ ਨੂੰ। ਕੁੰਟ ਚਾਰ ਦਾ ਅਰਥ ਚਾਰੇ ਕੁੰਟਾਂ, ਦੈ ਦਿਸ ਪ੍ਰਮੇ ਦਸਾਂ ਦਿਸ਼ਾਵਾਂ ਵਿੱਚ ਭੜਕਦੇ, ਦਿਸ਼ਾਵਾਂ ਚਾਰ ਨੇ, ਚਾਰ ਕੋਨੇ ਧਰਤੀ ਆਕਾਸ਼ ਪਾ ਕੇ ਦੱਸ। ਦੈ ਦਿਸ ਭਰਮੇ ਕਰਮ ਕਿਰਤ ਕੀ ਰੇਖ, ਇਹ ਬੰਦੇ ਜਿਹੜੇ ਜਿਹੜੇ ਕਰਮ ਤੂੰ ਆਪਣੇ ਕਿਰਤ ਦਾ ਰੂਪ ਦੇਈ ਜਾ ਰਿਹਾ ਇਹਨਾਂ ਦੀ ਬਦੌਲਤ ਹੀ ਬੰਦੇ ਤੂੰ ਭੜਕਦਾ ਹੈ। ਫਿਰ ਅੱਗੇ ਕਿਹਾ ਸੁਖ ਦੁੱਖ, ਤੈਨੂੰ ਸੁੱਖ ਦੁੱਖ ਵੀ ਤੇਰੇ ਕੀਤੇ ਕਰਮਾਂ ਕਰਕੇ ਮਿਲਦੇ ਆ। ਮੁਕਤ ਜੋਨ, ਤੈਨੂੰ ਮੁਕਤੀ ਦੀ ਦਾਤ ਵੀ ਤੇਰੇ ਚੰਗੇ ਕੀਤੇ ਕਰਮਾਂ ਕਰਕੇ ਮਿਲੇਗੀ। ਜੋਨ ਦਾ ਅਰਥ ਜੇ ਤੂੰ ਜੰਮਨ ਮਰਨ ਵਿੱਚ ਭੜਕਦਾ ਜਾਂ ਤੂੰ ਜੰਮਨ ਮਰਨ ਤੋਂ ਮੁਕਤ ਹੋ ਗਿਆ, ਇਹ ਵੀ ਤੇਰੇ ਕੀਤੇ ਕਰਮਾਂ ਦਾ ਹੀ ਫਲ ਹੈ। ਸੁਖ ਦੁੱਖ ਮੁਕਤ ਜੋਨ ਨਾਨਕ ਲਿਖਿਓ ਲੇਖ, ਇਹ ਕੀਤੇ ਕਰਮ ਹੀ ਤੇਰੇ ਮੱਥੇ ਦੇ ਲੇਖ ਨੇ ਤੇ ਮੱਥੇ ਦੇ ਲੇਖ ਹੀ ਤੂੰ ਮਹਾਰਾਜ ਕਹਿੰਦੇ ਭੋਗੀ ਜਾ ਰਿਹਾ।
ਆ ਇੱਕ ਬਚਨ ਆਪਾਂ ਪੜ੍ਹਦੇ ਹਾਂ ਬੜੇ ਵਾਰੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਰਾਂ ਮਾਹ ਦੀ ਬਾਣੀ ਵਿੱਚ ਕਹੇ ਨੇ, ਸਾਹਿਬ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੋ ਰਾਮ। ਹੁਣ ਇਹਦੇ ਵਿੱਚ ਦੋ ਗੱਲਾਂ ਕਹੀਆਂ। ਪਹਿਲਾ ਬਚਨ ਵਰਤਿਆ, ਸਤਿਗੁਰੂ ਮੈਂ ਆਪਣੇ ਕੀਤੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਿਆ, ਮੇਰੇ ਕਰਮ ਚੰਗੇ ਨਹੀਂ ਸੀ। ਦੂਜਾ ਬੇਨਤੀ ਕਰਕੇ ਕਿ ਆਪਣੀ ਕਿਰਪਾ ਵਰਤਾ ਤੇਰੇ ਨਾਲ ਮਿਲਾਪ ਹੋ ਸਕੇ, ਆਪਣੀ ਕਿਰਪਾ ਵਰਤਾ, ਮੈਂ ਕਰਮ ਇਹੋ ਜੇ ਕਰਾਂ ਵੀ ਮੇਰਾ ਭਲਾ ਹੋ ਸਕੇ। ਕਿਰਤ ਕਰਮ ਕੇ, ਬੋਲੋ ਸਾਰੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੋ ਰਾਮ, ਤੇਰੀ ਕਿਰਪਾ ਵਰਤੇਗੀ ਮਿਲਾਪ ਹੋਏਗਾ। ਚਾਰ ਕੁੰਟ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਮੈਂ ਚਾਰੋਂ ਕੁੰਟਾਂ ਵਿੱਚ ਆਪਣੇ ਮਰਜ਼ੀ ਦੇ ਕੀਤੇ ਕਰਮਾਂ ਰਾਹੀਂ ਭਟਕ ਕੇ ਆ ਗਿਆ, ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਉਂਝ ਬੰਦਾ ਜਿੰਨੀ ਵਾਹ ਲੱਗਦੀ ਹੈ ਨਾ ਬੰਦੇ ਦੀ, ਬੰਦਾ ਐਸਾ ਵੈਸੇ ਨਾ ਕਿ ਇਹ ਓਨੀ ਵਾਹ ਮਰਜ਼ੀ ਨਾਲ ਜ਼ਰੂਰ ਲਾਉਂਦਾ। ਕਈ ਵਾਰੀ ਮਰਜ਼ੀ ਦੀ ਭੱਜ ਦੌੜ ਆਪਣੇ ਹਉਮੈ ਦੇ ਆਸਰੇ ਅਹੰਕਾਰ ਦੇ ਆਪਣੀ ਮੈਂ ਮੇਰੀ ਮਤ ਵਰਤ ਕੇ, ਮੇਰੇ ਵਰਗੀ ਸਿਆਣਪ ਕਿਸੇ ਨੂੰ ਨਹੀਂ, ਬੰਦਾ ਜ਼ੋਰ ਲਾਉਂਦਾ। ਪਰ ਇੱਥੇ ਕਿਹਾ ਸਤਿਗੁਰੂ ਮੈਂ ਚਾਰੇ ਕੁੰਟਾਂ ਵਿੱਚੋਂ ਥੱਕ ਹਾਰ ਕੇ ਭਟਕ ਕੇ ਪੱਲੇ ਜਦੋਂ ਕੁਝ ਵੀ ਨਹੀਂ ਪਿਆ ਤੇਰੀ ਸ਼ਰਨ ਵਿੱਚ ਆ ਗਏ। ਚਾਰ ਕੁੰਟ ਦੇ ਦਿਸ ਭਰਮੇ ਥੱਕ ਆਏ, ਜਿਹਨੂੰ ਕਹਿੰਦੇ ਥੱਕ ਟੁੱਟ ਕੇ, ਥੱਕ ਆਏ ਪ੍ਰਭ ਕੀ ਸ਼ਾਮ। ਤੇ ਹੁਣ ਅੱਗੇ ਕੁਝ ਬਚਨ ਕਹੇ ਨੇ ਗੁਰੂ ਅਰਜਨ ਦੇਵ ਜੀ ਨੇ, ਕਹਿੰਦੇ ਮੇਰਾ ਹਾਲ ਤੇਰੇ ਨਾਮ ਤੋਂ ਬਿਨਾਂ, ਤੇਰੀ ਟੇਕ ਤੋਂ ਬਿਨਾਂ, ਤੇਰੇ ਦਿੱਤੇ ਚੰਗੇ ਗੁਣਾਂ ਤੋਂ ਬਿਨਾਂ ਇਹ ਹੋ ਗਿਆ ਵੀ ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਸਮਝੇ ਅਰਥ? ਧੇਨ ਦੁੱਧ ਤੇ, ਧੇਨ ਦਾ ਅਰਥ ਹੁੰਦਾ ਗਾਂ ਗਊ, ਜਿਵੇਂ ਦੁੱਧ ਤੋਂ ਬਿਨਾਂ ਇੱਕ ਗਾਂ ਹੋਵੇ ਫੰਡਰ, ਉਹਦੀ ਕੋਈ ਕਦਰ ਨਹੀਂ ਪਾਉਂਦਾ, ਕੀਮਤ ਨਹੀਂ ਪਾਉਂਦਾ। ਮੇਰਾ ਹਾਲ ਇਹ ਹੋ ਗਿਆ ਚੰਗੇ ਗੁਣਾਂ ਤੋਂ ਬਿਨਾਂ, ਤੇਰੀ ਮੱਤ ਤੋਂ ਬਿਨਾਂ, ਤੇਰੇ ਨਾਮ ਤੋਂ ਬਿਨਾਂ ਮੇਰਾ ਫੰਡਰ ਗਾਂ ਵਾਲਾ ਹਾਲ ਹੋ ਗਿਆ। ਸਿੱਧੇ ਸ਼ਬਦਾਂ ਚ ਅਰਥ ਕਰੋ, ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ। ਜਲ ਬਿਨ ਸਾਖ ਕੁਮਲਾਵਤੀ ਦਾ ਅਰਥ ਹੋ ਗਿਆ ਜਿਵੇਂ ਪਾਣੀ ਤੋਂ ਬਿਨਾਂ ਫਸਲ ਸੁੱਕ ਜਾਂਦੀ ਆ, ਤੇ ਜਿਸ ਫਸਲ ਨੇ ਸੁੱਕ ਗਈ ਉਹਦੇ ਵਿੱਚ ਦਾਣੇ ਕੋਈ ਨਹੀਂ, ਤੇ ਦਾਣਿਆਂ ਤੋਂ ਬਿਨਾਂ ਦਾਮ ਕਿੱਥੇ ਮਿਲਣਾ? ਮੇਰਾ ਹਾਲ ਇਹ ਦਾ ਹੋ ਗਿਆ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ। ਤੇ ਇੱਥੇ ਮਹਾਰਾਜ ਨੇ ਬਚਨ ਵਰਤੇ, ਕਹਿੰਦੇ ਭਾਈ ਕੁੰਟ ਚਾਰ ਦੇ ਦਿਸ ਭਰਮੇ ਕਰਮ ਕਿਰਤ ਕੀ ਰੇਖ ਸੂਖ ਦੁੱਖ ਮੁਕਤ ਜੋਨ ਨਾਨਕ ਲਿਖਿਓ ਲੇਖ। ਇਹ ਸਤਿਗੁਰੂ ਮੈਂ ਮਰਜ਼ੀ ਦੇ ਕਰਮਾਂ ਕਰਕੇ ਭਟਕ ਗਿਆ ਤੇ ਕੀਤੇ ਕਰਮਾਂ ਦਾ ਫਲ ਸੁੱਖ ਦੁੱਖ ਭੋਗਣਾ, ਤੇਰੀ ਸ਼ਰਨ ਵਿੱਚ ਆਏ, ਕਿਰਪਾ ਕਰ ਮੱਥੇ ਦੇ ਲੇਖ ਸੁਵਾਰ ਦੇ। ਹੁਣ ਇੱਥੇ ਫਿਰ ਮਹਾਰਾਜ ਨੇ ਅੱਗੇ ਫਿਰ ਬਚਨ ਵਰਤੇ ਪਵੜੀ। ਹੁਣ ਇੱਥੇ ਵੀ ਚੇਤਾ ਰੱਖਿਓ, ਬਹੁਤੀਆਂ ਥਾਵਾਂ ਤੇ ਸ਼ਬਦ ਆਉਂਦੇ ਪੌੜੀ, ਪਰ ਇੱਥੇ ਤੁਸੀਂ ਪੜ੍ਹਿਓ 253 ਤੇ ਮਹਾਰਾਜ ਨੇ ਬਚਨ ਲਿਖਿਆ ਪਵੜੀ ਵਾਹਵਾ ਲਾ ਕੇ। ਸਿੱਖ ਸੁਚੇਤ ਰਹੇ ਬਾਣੀ ਪੜ੍ਹਦੇ, ਇਹਨੂੰ ਸ਼ਬਦ ਵਿੱਚ ਸੁਰਤ ਰੱਖੇ ਤੇ ਬਚਨ ਵਰਤਿਆ ਪਵੜੀ, ਅਰਥ ਉਹੀ ਨੇ ਪੌੜੀ। ਵੈਸੇ ਪੌੜੀ ਦੇ ਭਾਵ ਜਿਵੇਂ ਕਿਸੇ ਵਿਦਵਾਨ ਨੇ ਕਿਹਾ ਸੀ ਪੌੜੀ ਦੋਹਰਾ ਕੰਮ ਕਰਦੀ ਆ, ਉਹ ਕਹਿੰਦਾ ਜੇ ਬੰਦਾ ਪੌੜੀ ਕਦੇ ਖੂਹ ਚ ਲਾ ਲੇ ਬੰਦਾ ਧਰਤੀ ਵਿੱਚ ਥੱਲੇ ਵੀ ਉਤਰ ਸਕਦਾ, ਤੇ ਜੇ ਪੌੜੀ ਬੰਦਾ ਕੋਠੇ ਨੂੰ ਲਾ ਲੇ ਤੇ ਬੰਦਾ ਸਿਖਰ ਤੇ ਵੀ ਚੜ ਸਕਦਾ। ਉਹਨੇ ਅਰਥ ਕਰਦਿਆਂ ਕਿਹਾ, ਕਹਿੰਦਾ ਬੰਦਾ ਚੰਗੇ ਕਰਮਾਂ ਦੀ ਪੌੜੀ ਲਾ ਲਵੇ, ਗੁਰੂ ਦੀ ਟੇਕ ਲੈ ਕੇ, ਤੇ ਇਹਦਾ ਆਤਮਾ ਪਰਮਾਤਮਾ ਦੇ ਸਿਖਰ ਵਿੱਚ ਅਭੇਦ ਹੋ ਸਕਦਾ। ਬੰਦਾ ਰੱਬ ਨਾ ਕਰੇ ਮੰਦੇ ਕਰਮਾਂ ਦੀ ਪੌੜੀ ਲਾਏ, ਬਕਾਰਾਂ ਦੀ ਖੱਡ ਵਿੱਚ ਵੀ ਡਿੱਗ ਸਕਦਾ। ਪੌੜੀ ਆ ਨਾ ਬੰਦੇ ਦੇ ਕਰਮ। ਸਤਿਗੁਰੂ ਮਹਾਰਾਜ ਨੇ ਇੱਥੇ ਕਿਹਾ ਪਵੜੀ, ਤੇ ਸ਼ਬਦ ਵਰਤੇ ਕੱਕਾ ਕਾਰਨ ਕਰਤਾ ਸੂ। ਹੁਣ ਗੱਲ ਕੀਤੀ ਸ੍ਰਿਸ਼ਟੀ ਦੀ, ਕੱਕਾ ਕਾਰਨ ਕਰਤਾ ਸੂ, ਕਹਿੰਦੇ ਇਹ ਜਿਹੜੀ ਸ੍ਰਿਸ਼ਟੀ ਹੈ ਜਿਸ ਵਿੱਚ ਆ ਕੇ ਬੰਦਾ ਚੰਗੇ ਮੰਦੇ ਕਰਮ ਕਰਦਾ, ਦੁੱਖ ਸੁੱਖ ਪਾਉਂਦਾ,
ਇਹ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹ ਕਰਤਾਰ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੈ ਤੇ ਇਹਨੂੰ ਬਣਾਉਣ ਦਾ ਸਬੱਬ ਵੀ ਉਹ ਆਪ ਹੀ ਬਣਿਆ। ਸ਼ਬਦ ਵਰਤਿਆ ਕੱਕਾ ਕਾਰਨ ਕਰਤਾ ਸੂ, ਉਸ ਕਰਤੇ ਪੁਰਖ ਪਰਮਾਤਮਾ ਨੇ ਆਪ ਹੀ ਆਪਣੇ ਹੁਕਮ ਦੇ ਅੰਦਰ ਸਬੱਬ ਬਣਾ ਕੇ ਤੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਕੱਕਾ ਕਾਰਨ ਕਰਤਾ ਸੂ, ਇੱਥੇ ਆ ਕੇ ਜੀਵ ਨੇ ਕੀਤੇ ਕਰਮ ਤੇ ਮਹਾਰਾਜ ਨੇ ਕਿਹਾ ਲਿਖਿਓ ਲੇਖ ਨਾ ਮੇਟਤ ਕੋ, ਇਹ ਸ੍ਰਿਸ਼ਟੀ ਵਿੱਚ ਆ ਕੇ ਜਿਹੜੀ ਰੱਬ ਦੀ ਬਣਾਈ ਆ ਤੇ ਜਿਹੜੇ ਜਿਹੜੇ ਕਰਮ ਕੀਤੇ ਕਰਮਾਂ ਦਾ ਮੱਥੇ ਦਾ ਲੇਖ ਬਣ ਗਿਆ ਤੇ ਲਿਖੇ ਹੋਏ ਲੇਖ ਮਹਾਰਾਜ ਕਹਿੰਦੇ ਫਿਰ ਮਿਟਦੇ ਕੋਈ ਨਹੀਂ, ਭੁਗਣੇ ਪੈਂਦੇ ਆ। ਬਚਨ ਵਰਤਿਆ ਲਿਖਿਓ ਲੇਖ ਨਾ ਮੇਟਤ ਕੋ, ਫਿਰ ਅੱਗੇ ਕਿਹਾ ਕਹਿੰਦੇ ਨਹੀਂ ਹੋਤ ਕੱਚ ਦੋ ਬਾਰਾ, ਕਹਿੰਦੇ ਰੱਬ ਨੇ ਇੱਕ ਵਿਧਾਨ ਬਣਾ ਦਿੱਤਾ, ਮਰਿਆਦਾ ਕਾਇਮ ਕਰ ਦਿੱਤੀ ਤੇ ਉਹਨੇ ਜਿਹੜੀ ਮਰਿਆਦਾ ਬਣਾਈ ਆ ਨਾ ਮਾਨੋ, ਨਹੀਂ ਹੋਤ ਕੱਚ ਦੋ ਬਾਰਾ, ਦੋ ਬਾਰਾ ਦਾ ਅਰਥ ਨੂੰ ਦੁਬਾਰਾ ਲਿਖਣ ਦੀ ਲੋੜ ਕੋਈ ਨਹੀਂ, ਜਿਹੜਾ ਸਿਧਾਂਤ ਉਹਨੇ ਕਾਇਮ ਕਰ ਦਿੱਤਾ ਨਾ ਸ੍ਰਿਸ਼ਟੀ ਅੰਦਰ, ਇਹ ਨਹੀਂ ਵੀ ਨਾ ਤੇ ਉਹਨੇ ਭੁੱਲ ਕੀਤੀ ਆ, ਇਹ ਨਹੀਂ ਵੀ ਉਹਨੇ ਭੁੱਲ ਕਰ ਦਿੱਤੀ ਉਹਨੂੰ ਫੇਰ ਬਦਲ ਕਰ ਦੇਵਾਂ, ਜਿਵੇਂ ਬੰਦਾ ਕਾਨੂੰਨ ਬਣਾਉਂਦਾ ਹੈ ਤੇ ਫਿਰ ਬੰਦਾ ਕਹਿੰਦਾ ਕਾਨੂੰਨ ਵਿੱਚ ਵਾਧ ਘਾਟ ਕਰ ਦਿਓ, ਇਹ ਕਾਨੂੰਨ ਠੀਕ ਨਹੀਂ ਬਣਿਆ ਜਾਂ ਸਮੇਂ ਨਾਲ ਤਬਦੀਲੀ ਪੈਦਾ ਕਰ ਦਿਓ। ਮਹਾਰਾਜ ਕਹਿੰਦੇ ਪਰਮਾਤਮਾ ਨੇ ਐਸਾ ਕੁਝ ਨਹੀਂ ਕੀਤਾ, ਉਹਨੇ ਤੇ ਕਿਰਪਾ ਕੀਤੀ, ਨਹੀਂ ਹੋਤ ਕੱਛ ਦੋ ਬਾਰਾ, ਕਰਨੇ ਹਾਰ ਨਾ ਭੁੱਲਣ ਹਾਰਾ, ਜਿਹੜਾ ਕਰਤੇ ਪੁਰਖ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕਰਕੇ ਇੱਥੋਂ ਦੀ ਮਰਿਆਦਾ ਕਾਇਮ ਕੀਤੀ, ਇਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਜਿਵੇਂ ਉਹਦੇ ਹੁਕਮ ਵਿੱਚ ਵਰਤਾਰਾ ਵਰਤਦਾ ਹੈ। ਤੁਸੀਂ ਵੇਖੋ ਸਦੀਆਂ ਤੋਂ ਲੈ ਕੇ ਰੱਬ ਦੀ ਬਣਾਈ ਸ੍ਰਿਸ਼ਟੀ ਵਿੱਚ ਜੀਵ ਦਾ ਜਨਮ ਹੋ ਰਿਹਾ ਹੈ, ਬਚਪਨਾ ਆਉਂਦਾ, ਜਵਾਨੀ, ਬਜ਼ੁਰਗੀ, ਮੌਤ, ਵਰਤਾਰਾ ਉਸੇ ਤਰ੍ਹਾਂ ਵਰਤ ਰਿਹਾ ਨਾ, ਉਹਨੇ ਕੋਈ ਚੇਂਜ ਤਾਂ ਨਹੀਂ ਕੀਤਾ। ਸਦੀਆਂ ਤੋਂ ਲੈ ਕੇ ਉਹਨੇ ਜਿਹੜਾ ਨਿਯਮ ਘੜ ਦਿੱਤਾ, ਪਾਣੀ ਨੇ ਪਿਆਸ ਬੁਝਾਉਣੀ ਆ ਤੇ ਸਦੀਆਂ ਪਹਿਲਾਂ ਵੀ ਪਾਣੀ ਪਿਆਸ ਬੁਝਾਉਂਦਾ ਸੀ, ਅੱਜ ਵੀ ਪਿਆਸ ਬੁਝਾਉਂਦਾ, ਅੱਗ ਨੇ ਸੇਕ ਦੇਣਾ, ਸਦੀਆਂ ਪਹਿਲਾਂ ਵੀ ਅੱਗ ਸੇਕ ਦਿੰਦੀ ਸੀ, ਅੱਜ ਵੀ ਸੇਕ ਦਿੰਦੀ ਆ। ਉਹ ਨਿਯਮ ਨੂੰ ਬਦਲਿਆ ਨਹੀਂ। ਮਹਾਰਾਜ ਕਹਿੰਦੇ ਸਤਿਗੁਰੂ ਅਰਜਨ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ, ਕਹਿੰਦੇ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ, ਇਹ ਬੰਦੇ ਜੀਵ ਇੱਥੇ ਆ ਕੇ ਕਰਮ ਕਰਦਾ, ਕਰਮਾਂ ਦਾ ਫਲ ਭੋਗਦਾ, ਰੱਬ ਨੇ ਆਪਣਾ ਵਿਧਾਨ ਨਹੀਂ ਬਦਲਿਆ, ਨਾ ਰੱਬ ਨੇ ਕਦੇ ਕੋਈ ਉਕਾਈ ਕੀਤੀ ਆ ਵੀ ਅੱਜ ਮੈਂ ਜਿਹੜੀ ਸ੍ਰਿਸ਼ਟੀ ਵਿੱਚ ਕੋਈ ਮਾਣ ਮਰਿਆਦਾ ਕਾਇਮ ਕੀਤੀ, ਇੱਥੇ ਮੈਥੋਂ ਭੋਲੂਗੀ ਨੂੰ ਚੇਂਜ ਕਰਨਾ। ਬੰਦਾ ਭਾਵੇਂ ਇੱਥੇ ਲੱਖਾਂ ਟੱਕਰਾਂ ਮਾਰੇ ਗੱਲ ਵੱਖਰੀ, ਪਰ ਰੱਬ ਦਾ ਜਿਹੜਾ ਸਿਧਾਂਤ ਉਹਦੀ ਮਰਿਆਦਾ ਕਾਇਮ ਹੈ। ਵੈਸੇ ਵੀ ਮੈਂ ਤੁਹਾਨੂੰ ਬੇਨਤੀ ਕਰਾਂ, ਰੱਬੀ ਵਿਧਾਨ ਨੂੰ ਲੈ ਕੇ ਹੀ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਕੇ ਜਾਂ ਸਿੱਖ ਨੂੰ ਇੱਕ ਮਰਿਆਦਾ ਦੇ ਕੇ ਗਏ ਨੇ ਵੀ ਜਿਵੇਂ ਰੱਬੀ ਵਿਧਾਨ ਵਿੱਚ ਜਿਉਏਗਾ, ਜਿਹਨੂੰ ਹੁਕਮ ਕਹਿ ਦਿੰਦੇ ਹਾਂ ਆਪਾਂ, ਜਿਹਨੂੰ ਬਾਣੀ ਵਿੱਚ ਪੜ੍ਹਦੇ ਹਾਂ ਕਿ ਵੀ ਸਚਿਆਰਾ ਹੋਈ ਹੈ, ਕਿ ਵੀ ਕੂੜਾ ਟੁੱਟੈ ਪਾਲ, ਬੰਦਾ ਸਚਿਆਰ ਕਿਵੇਂ ਹੋਵੇ, ਕੂੜ ਦੀ ਪਾਲ ਕਿਵੇਂ ਟੁੱਟੇ, ਤੇ ਅੱਗੇ ਵਚਨ ਵਰਤਿਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਤੂੰ ਗੁਰੂ ਦੇ ਹੁਕਮ ਵਿੱਚ ਤੁਰੇਗਾ, ਉਹਦੀ ਰਜਾ ਵਿੱਚ ਤੁਰੇਗਾ, ਤੇਰਾ ਜੀਵਨ ਸਚਿਆਰ ਹੋ ਜਾਏਗਾ। ਇਹਦਾ ਮਤਲਬ ਗੁਰੂ ਸਾਹਿਬਾਨਾਂ ਨੇ ਵੀ ਪਰਮਾਤਮਾ ਦੇ ਬਣਾਏ ਵਿਧੀ ਵਿਧਾਨ ਦੇ ਮੁਤਾਬਕ ਮਨੁੱਖੀ ਜ਼ਿੰਦਗੀ ਸਵਾਰਨ ਵਾਸਤੇ ਇੱਕ ਮਰਿਆਦਾ ਕਾਇਮ ਕਰ ਦਿੱਤੀ। ਉਂਝ ਵੀ ਜਿਹੜਾ ਮਰਿਆਦਾ ਸ਼ਬਦ ਹੈ ਨਾ, ਤੁਸੀਂ ਚਾਰ ਚੁਪੇਰੇ ਝਾਤ ਪਾਓ, ਸਭ ਕੁਝ ਮਰਿਆਦਾ ਵਿੱਚ ਚੱਲ ਰਿਹਾ, ਰੱਬੀ ਹੁਕਮ 'ਚ। ਦਿਨ ਚੜ੍ਹਦੇ ਨੇ, ਛਿਪਦੇ ਨੇ, ਰੁੱਤਾਂ ਬਦਲਦੀਆਂ, ਬੀਜ ਬੀਜਦੇ ਹੈ, ਕਈ ਗੁਣਾ ਫਲ ਮਿਲਦਾ, ਜੋ ਕੁਛ ਵੀ ਉਹਦੀ ਮਰਿਆਦਾ 'ਚ ਜੰਮਣਾ ਮਰਨਾ ਹੈ। ਮਰਿਆਦਾ ਜਿਹੜਾ ਸ਼ਬਦ ਹੈ ਨਾ, ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿਣ ਲੱਗੀ ਹੈ, ਸੰਸਕ੍ਰਿਤ ਦਾ ਇੱਕ ਸ਼ਬਦ ਹੈ ਮਰੀਆ, ਮਰੀਆ ਤੋਂ ਸ਼ਬਦ ਬਣਿਆ ਮਰਿਆਦਾ। ਮਰੀਆ ਦਾ ਆਖਰੀ ਅਰਥ ਹੁੰਦਾ ਨਦੀ ਦੇ ਕੰਢੇ, ਧਿਆਨ ਨਾਲ ਸੁਣੋ, ਨਦੀ ਦੇ ਕੰਢੇ।
ਜਿਹੜਾ ਪਾਣੀ ਨਦੀ ਦੇ ਕੰਢਿਆਂ ਦੇ ਵਿਚਕਾਰ ਚੱਲੇ ਉਹ ਹਜ਼ਾਰਾਂ ਕਿਲੋਮੀਟਰ ਪੈਂਦਾ ਤੈਅ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਯਾਦ ਰੱਖੋ, ਜਿਹੜਾ ਸਿੱਖ ਗੁਰੂ ਦੀ ਬਣਾਈ ਹੋਈ ਮਰਿਆਦਾ ਰਾਹੀਂ ਤੁਰੇਗਾ ਉਹ ਆਪਣਾ ਜੀਵਨ ਦਾ ਪੈਂਡਾ ਤੈਅ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਏਗਾ। ਆਪਾਂ ਕਿੰਨੇ ਵਾਰੀ ਸ਼ਬਦ ਵਰਤਨੇ ਆ ਵੀ ਗੁਰੂ ਦੀ ਮਰਿਆਦਾ ਵਿੱਚ ਚੱਲੋ, ਰਹਿਤ ਮਰਿਆਦਾ ਤੇ ਪਹਿਰਾ ਦਿਓ। ਪੰਜ ਪਿਆਰੇ ਅਮਰ ਦੀ ਦਾਤ ਦਿੰਦੇ ਨੇ ਫਿਰ ਰਹਿਤ ਮਰਿਆਦਾ ਸਮਝਾਉਂਦੇ ਨੇ। ਮੇਰੇ ਕਹਿਣ ਦਾ ਭਾਵ ਹੈ ਮਰਿਆਦਾ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਮਰੀਆ, ਮਰੀਆ ਦੇ ਅਰਥ ਨੇ ਨਦੀ ਦੇ ਕੰਢੇ। ਨਦੀ ਦੇ ਕੰਢਿਆਂ ਵਿੱਚ ਤੁਰਦਾ ਹੋਇਆ ਪਾਣੀ ਹਜ਼ਾਰਾਂ ਕਿਲੋਮੀਟਰ ਦਾ ਪੰਧ ਤੈਅ ਕਰਕੇ ਮੰਜ਼ਿਲ ਤੇ ਜਾਂਦਾ। ਜਿਹੜਾ ਸਿੱਖ ਗੁਰੂ ਦੀ ਮਰਿਆਦਾ ਵਿੱਚ ਚੱਲਦਾ ਉਹ ਆਪਣੇ ਜੀਵਨ ਦਾ ਮਨੋਰਥ ਪੂਰਾ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ। ਮਰਿਆਦਾ ਪਾਲਣੀ ਬੜੀ ਲਾਜ਼ਮੀ ਹੈ। ਮਰਿਆਦਾ ਦਾ ਨਾਮ ਹੀ ਕਾਨੂੰਨ ਹੈ। ਸੜਕਾਂ ਤੇ ਇੱਥੇ ਤੁਰਨੇ ਆ ਤੇ ਇੱਕ ਮਰਿਆਦਾ ਹੀ ਬਣੀ ਹੈ ਨਾ ਵੀ ਗ੍ਰੀਨ ਬੱਤੀ ਹੋ ਕੇ ਤੁਸੀਂ ਚੱਲਣਾ, ਰੈੱਡ ਬੱਤੀ ਹੋ ਗਈ ਤੁਸੀਂ ਰੁਕਣਾ, ਸੱਜੇ ਤੁਰਨਾ, ਖੱਬੇ ਤੁਰਨਾ, ਕਿਸੇ ਨੂੰ ਕ੍ਰੋਸ ਕਿਵੇਂ ਕਰਨਾ, ਸਾਰੀ ਮਰਿਆਦਾ। ਜੇ ਮਰਿਆਦਾ ਦਾ ਢਾਂਚਾ ਹਿੱਲ ਜਾਏ, ਜੋਬਾ ਨੇ ਬੰਦਾ ਟਾਈਮ ਸਿਰ ਮਰਿਆਦਾ ਨਾਲ ਜਾਂਦਾ ਵਾਪਸ ਪਰਤਦਾ, ਜੇ ਇਹ ਮਰਿਆਦਾ ਦਾ ਢਾਂਚਾ ਹਿੱਲ ਜਾਏ ਤੇ ਸਾਰਾ ਕੁਛ ਤਹਿਸ ਨਹਿਸ ਹੋ ਜਾਂਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਬਚਨ ਅੰਦਰ ਕਹਿੰਦੇ ਨੇ ਭਾਈ ਪਰਮਾਤਮਾ ਨੇ ਕਿਰਪਾ ਕੀਤੀ, ਸ੍ਰਿਸ਼ਟੀ ਪੈਦਾ ਕੀਤੀ, ਪੈਦਾ ਕਰਕੇ ਜੀਵ ਇੱਥੇ ਕਰਮ ਕਰਦਾ, ਕਰਮਾਂ ਦਾ ਮੱਥੇ ਦਾ ਲੇਖ ਬਣਦਾ, ਮੱਥੇ ਦੇ ਲੇਖ ਦੀ ਬਦੌਲਤ ਦੁੱਖ ਸੁੱਖ ਭੋਗਦਾ। ਅੱਗੇ ਫਿਰ ਬਚਨ ਵਰਤੇ ਕਹਿਣ ਲੱਗੇ ਰੱਬ ਨੇ ਇਹ ਵਿਧਾਨ ਬਣਾਉਂਦਿਆਂ, ਇਹ ਸ੍ਰਿਸ਼ਟੀ ਦੀ ਮਰਿਆਦਾ ਕਾਇਮ ਕਰਦਿਆਂ ਉਹਨੇ ਕੋਈ ਭੁੱਲ ਨਹੀਂ ਵਰਤੀ। ਭਾਵ ਜੋ ਉਹਨੇ ਬਣਾਇਆ ਉਹਦੇ ਵਿੱਚ ਕੋਈ ਸੋਧ ਕਰਨ ਦੀ ਲੋੜ ਨਹੀਂ ਉਹਨੂੰ ਪੈਂਦੀ। ਸ਼ਬਦ ਵਰਤਿਆ ਨਹੀਂ ਹੋਤ ਕੱਚ ਦੋ ਬਾਰਾ, ਉਹਨੂੰ ਦੁਬਾਰਾ ਕੁਝ ਲਿਖਣ ਦੀ ਲੋੜ ਨਹੀਂ। ਕਰਨੇ ਹਾਰ ਨਾ ਭੁੱਲਣ ਹਾਰਾ, ਕਹਿੰਦੇ ਕਰਨ ਹਾਰ ਪਰਮਾਤਮਾ ਵਾਹਿਗੁਰੂ ਭੁੱਲਦਾ ਨਹੀਂ। ਭਾਵ ਜੋ ਉਹਨੇ ਕੀਤਾ ਇੱਕੋ ਵਾਰ ਠੀਕ ਕਰ ਦਿੱਤਾ। ਫਿਰ ਮਹਾਰਾਜ ਨੇ ਅੱਗੇ ਕਿਹਾ ਕਹਿੰਦੇ ਕਾਹੂ ਪੰਥ ਦਿਖਾਰੈ ਆਪੈ, ਕਾਹੂ ਉਦਿਆਨ ਭ੍ਰਮਤ ਪਛਤਾਪੈ। ਹੁਣ ਇਹਦੇ ਅਰਥ ਵੱਲ ਫਿਰ ਧਿਆਨ ਦਿਓ। ਉਹਨੇ ਮੈਂ ਤੁਹਾਨੂੰ ਬੇਨਤੀ ਫਿਰ ਕਰਾਂ ਵੀ ਸਾਖੀ ਹੈ ਨਾ ਜਿਹੜੀ ਸਾਖੀ ਉਹ ਸਮਝਣੀ ਸੌਖੀ ਆ। ਸਾਖੀ ਕੋਈ ਸਾਖੀ ਵਿਚਾਰੀ ਜਾਏ ਘਟਨਾ, ਪਰ ਬਾਣੀ ਦਾ ਅਰਥ ਥੋੜ੍ਹਾ ਥੋੜ੍ਹਾ ਮਹਿੰਗਾ ਹੁੰਦਾ। ਪਰ ਇਹ ਵੀ ਮੈਂ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਰਦਾ ਵੀ ਸਤਿਗੁਰੂ ਸਾਨੂੰ ਬਾਣੀ ਦੇ ਲੜ ਲਾ ਕੇ ਗਏ, ਥੋੜ੍ਹਾ ਥੋੜ੍ਹਾ ਬਾਣੀ ਦੇ ਅਰਥਾਂ ਨੂੰ ਜ਼ਰੂਰ ਸਮਝਿਆ ਕਰੋ। ਕਈ ਵਾਰ ਪਹਿਲੋਂ ਪਹਿਲੇ ਨਹੀਂ ਪਤਾ ਲੱਗਦੇ, ਪਰ ਹੌਲੀ ਹੌਲੀ ਹੌਲੀ ਹੌਲੀ ਧਿਆਨ ਨਾਲ ਸੁਰਤ ਲਾ ਕੇ ਜਦੋਂ ਆਪਾਂ ਅਰਥਾਂ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਮਝਦੇ ਹਾਂ, ਫਿਰ ਥੋੜ੍ਹਾ ਥੋੜ੍ਹਾ ਸਾਨੂੰ ਪੱਲੇ ਪੈਣ ਲੱਗ ਜਾਂਦੇ। ਸੋ ਮਹਾਰਾਜ ਇੱਥੇ ਕਹਿ ਰਹੇ ਨੇ ਕਹਿੰਦੇ ਕਾਹੂ ਪੰਥ ਦਿਖਾਰੈ ਆਪੈ, ਕਹਿੰਦੇ ਉਹ ਪਰਮਾਤਮਾ ਆਪਣੇ ਹੁਕਮ ਦੇ ਅੰਦਰ ਆਪ ਹੀ ਕਿਰਪਾ ਕਰਕੇ ਕੁਛ ਜੀਵਾਂ ਨੂੰ ਚੰਗੇ ਰਸਤੇ ਲਾ ਦਿੰਦੇ ਉਹਨਾਂ ਦੇ ਕਰਮਾਂ ਦੇ ਮੁਤਾਬਕ, ਰਾਹ ਚੰਗੇ ਤੇ ਮਾਰਗ ਤੇ ਤੋਰ ਦਿੰਦੇ ਜੋ ਉਹ ਕਰਮ ਕਰੀ ਜਾ ਰਿਹਾ। ਕਾਹੂ ਪੰਥ, ਪੰਥ ਦਾ ਅਰਥ ਹੁੰਦਾ ਰਸਤਾ, ਕਾਹੂ ਦਾ ਅਰਥ ਹੋ ਗਿਆ ਕਈ, ਨਿਹਾਰੇ ਦਾ ਅਰਥ ਹੁੰਦੇ ਦੇਖਣਾ, ਆਪੇ ਦਾ ਅਰਥ ਹੈ ਆਪ ਹੀ ਕਿਰਪਾ ਕਰਕੇ। ਜਦੋਂ ਇਸ ਜਗਤ ਵਿੱਚ ਆ ਕੇ ਜੀਵ ਨੇ ਚੰਗੇ ਕਰਮ ਕੀਤੇ, ਚੰਗੇ ਕਰਮਾਂ ਦੀ ਬਦੌਲਤ ਪਰਮਾਤਮਾ ਦੀ ਕਿਰਪਾ ਵਰਤੀ, ਉਹਦੀ ਕਿਰਪਾ ਦੇ ਮੁਤਾਬਕ ਫਿਰ ਜੀਵ ਰੱਬ ਦੀ ਨਜ਼ਰ ਨਾਲ ਚੰਗੇ ਮਾਰਗ ਦਾ ਪਾਂਧੀ ਬਣ ਜਾਂਦਾ, ਚੰਗੇ ਰਾਹ ਤੁਰ ਪੈਂਦਾ। ਫਿਰ ਅੱਗੇ ਕਿਹਾ ਕਾਹੂ ਉਦਿਆਨ ਭ੍ਰਮਤ ਪਛਤਾਪੈ। ਉਦਿਆਨ ਦਾ ਅਰਥ ਹੁੰਦਾ ਜੰਗਲ, ਭ੍ਰਮਤ ਦਾ ਅਰਥ ਹੋ ਗਿਆ ਭਟਕਣਾ, ਪਛਤਾਪੈ ਦਾ ਅਰਥ ਹੋ ਗਿਆ ਪਛਤਾਵਾ। ਕਹਿੰਦੇ ਕੁਝ ਜੀਵ ਉਹ ਨੇ ਰੱਬੀ ਹੁਕਮ ਦੇ ਅੰਦਰ ਹੀ, ਵਿਧਾਨ ਉਸੇ ਦਾ ਬਣਿਆ, ਉਹਦੇ ਹੁਕਮ ਦੇ ਅੰਦਰ ਹੀ ਜਿੰਨਾ ਕਰਮ ਮਾੜੇ ਕੀਤੇ, ਮਾੜੇ ਕਰਮਾਂ ਦੀ ਬਦੌਲਤ ਫਿਰ ਉਹ ਮਾਨੋ ਜਿਵੇਂ ਕੋਈ ਜੰਗਲ ਵਿੱਚ ਭੜਕਦਾ ਹੋਵੇ, ਬੇਤਰਤੀਬਾ ਹੋ ਕੇ, ਜਿਹਨੂੰ ਸਮਝ ਨਾ ਲੱਗੇ ਕੀ ਕਰਨਾ ਕੀ ਨਹੀਂ ਕਰਨਾ। ਕੁਝ ਜੀਵ ਰੱਬੀ ਹੁਕਮ ਦੇ ਅੰਦਰ
ਕੀਤੇ ਹੋਏ ਕਰਮਾਂ ਦੇ ਅਧੀਨਗੀ ਅੰਦਰ ਇਉਂ ਤੁਰਦੇ ਫਿਰਦੇ ਨੇ ਜਿਵੇਂ ਮਾਨੋ ਜੰਗਲ ਵਿੱਚ ਕੋਈ ਭੜਕਦਾ ਹੈ। ਬਾਤ ਕਰਮਾਂ ਦੀ ਨਹੀਂ ਭੁੱਲਣੀ, ਕਰਮ ਹੀ ਤੈਨੂੰ ਭਟਕਾਉਂਦੇ ਨੇ, ਕਰਮ ਹੀ ਤੈਨੂੰ ਗੁਰੂ ਦੇ ਮਾਰਗ ਤੋੜਦੇ ਨੇ। ਫਿਰ ਕਿਹਾ ਕਾਹੂ ਉਦਿਆਨ ਭ੍ਰਮਤ ਪਛਤਾਪੈ। ਫਿਰ ਅਖੀਰ ਤੇ ਇੱਕ ਬਚਨ ਵਰਤਿਆ, ਕਹਿੰਦੇ ਹੈ ਪਰਮਾਤਮਾ ਇਹ ਸਾਰਾ ਪਸਾਰਾ ਤੇਰਾ ਹੀ ਹੈ, ਆਪਣ ਖੇਲ ਆਪ ਹੀ ਕੀਨੋ, ਇਹ ਤੇਰਾ ਹੀ ਬਣਾਇਆ ਖੇਡ ਤਮਾਸ਼ਾ ਸੰਸਾਰ, ਤੂੰ ਹੀ ਰਚਨਾ ਕੀਤੀ, ਤੂੰ ਹੀ ਜੀਵ ਪੈਦਾ ਕੀਤੇ, ਤੂੰ ਹੀ ਉਹਨਾਂ ਦੇ ਕਰਮ ਬਣਾਏ, ਤੂੰ ਹੀ ਕਰਮਾਂ ਮੁਤਾਬਕ ਸੁੱਖ ਦੁੱਖ ਦਿੰਦਾ, ਇਹ ਸਾਰਾ ਤੇਰਾ ਖੇਡ ਹੈ, ਆਪਣ ਖੇਲ ਆਪ ਹੀ ਕੀਨੋ, ਜੋ ਜੋ ਦੀਨੋ ਸੋ ਨਾਨਕ ਲੀਨੋ, ਜਿਨ੍ਹਾਂ ਜਿਨ੍ਹਾਂ ਤੇ ਤੇਰੀ ਕਿਰਪਾ ਵਰਤ ਜਾਂਦੀ ਹੈ ਉਹ ਤੇਰੀਆਂ ਬਖਸ਼ਿਸ਼ਾਂ ਲੈ ਜਾਂਦੇ ਨੇ, ਉਹ ਤੇਰੀਆਂ ਰਹਿਮਤਾਂ ਲੈ ਜਾਂਦੇ ਨੇ ਜਿਹੜੇ ਤੇਰੀ ਸ਼ਰਨ ਵਿੱਚ ਆਉਂਦੇ ਨੇ। ਤੋ ਫਿਰ ਮੈਂ ਬੇਨਤੀ ਹੱਥ ਜੋੜ ਕੇ ਤੁਹਾਨੂੰ ਕਰਾਂ, ਅੱਜ ਦੇ ਬਚਨ ਅੰਦਰ ਜਿਹੜੀ ਮੂਲ ਗੱਲ ਮਹਾਰਾਜ ਨੇ ਕਹੀ ਉਹ ਕਹੀ ਵੀ ਸ੍ਰਿਸ਼ਟੀ ਤੂੰ ਆਪ ਪੈਦਾ ਕੀਤੀ, ਇਹਦੇ ਨਿਯਮ ਬਣਾ ਦਿੱਤੇ, ਜੀਵ ਜਨਮ ਲੈ ਕੇ ਆਏ ਨੇ, ਜਿਹੜਾ ਕਰਮ ਜੀਵ ਕਰੇਗਾ ਉਹਦਾ ਫਲ ਭੁਗਤੇਗਾ, ਜੀਵ ਦੇ ਕੀਤੇ ਕਰਮ ਹੀ ਮੱਥੇ ਦੇ ਲੇਖ ਨੇ। ਤੋ ਸਤਿਗੁਰੂ ਜੀ ਨੇ ਸਮਝਾਇਆ ਭਾਈ ਗੁਰੂ ਦੇ ਮਾਰਗ ਤੁਰ ਕੇ ਚੰਗੇ ਕਰਮ ਕਰੋ, ਤੁਹਾਡੇ ਮੱਥੇ ਦਾ ਲੇਖ ਚੰਗਾ ਬਣਨਾ ਤੇ ਇਹ ਜਗਤ ਪਸਾਰੇ ਵਿੱਚ ਤੁਹਾਡਾ ਭਲਾ ਹੋਵੇਗਾ। ਗੁਰੂ ਰਹਿਮਤ ਕਰੇ, ਅਸੀਂ ਸਤਸੰਗਤ ਕਰੀਏ, ਗੁਰੂ ਕੇ ਬਚਨਾਂ ਨੂੰ ਸਮਝੀਏ, ਪੜ੍ਹੀਏ, ਵਿਚਾਰੀਏ, ਆਪਣੇ ਪਰਿਵਾਰ ਬੱਚਿਆਂ ਨੂੰ ਬਾਣੀ ਇਤਿਹਾਸ ਨਾਲ ਜੋੜੀਏ, ਤਾਂ ਜੋ ਗੁਰੂ ਦੇ ਆਸੇ ਮੁਤਾਬਕ ਅਸੀਂ ਕਰਮ ਕਰ ਸਕੀਏ, ਸਾਡੇ ਜੀਵਨ ਦਾ ਭਲਾ ਹੋ ਸਕੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਸ਼ੁਕਰ ਹੈ। ਫੁੱਲਾਂ ਦੀ ਖਿਮਾ ਬਖਸ਼ਣਾ ਜੀ, ਫਤਿਹ ਦੀ ਸਾਂਝ ਪਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਮਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਮਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚੋ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਕਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ,

ਕੜਾ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸਮੂਹ ਸੰਗਤ ਦੀ।

ਆਗਿਆ ਪਾਲਣ ਦੀ, ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚੇਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ।

ਚਲਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਖੀ ਰਹਿਣ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ

ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਸੋ ਕਹੁ ਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਸੁਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਗੁਰਬਾਣੀ ਦੀ ਲੜੀਵਾਰ ਕਥਾ, ਪੰਥ ਪ੍ਰਸਿੱਧ ਵਿਦਵਾਨ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਸਰਵਣ ਕਰ ਰਹੇ ਸੀ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਆਓ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਬੜੇ ਪਿਆਰੇ ਸੁਰੀਲੇ ਕੀਰਤਨੀ ਹੈ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਲਈਏ ਜੀ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਭਨਾਂ ਦਾ ਗਾਵੇ ਸੁਣਿਆ ਸਤਿਗੁਰੂ ਜੀ ਥਾਂ ਪਾਉਣ। ਆਓ ਬੜੇ ਪਿਆਰ ਨਾਲ ਅਗਲਾ ਸਮਾਂ ਸਰਵਣ ਕਰਨਾ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਣੀ ਵਿਦ ਆਪ ਜਣਾਵ ਹੋ ਹਰ ਜਨ ਮੰਗਲ ਗਾਵ ਹੋ।

ਗੁਰਪੁਰਾ ਭੇਟਿਓ ਵਡਭਾਗੀ।

ਉਤ ਮੁਕਤਾਹਲ ਆਹਾਰ ਦੁਤੀਆ ਨਾਸਤ।

ਮੁਕਤ ਮੁਕਤਾਹਲ ਆਹਾਰ ਦੁਤੀਆ ਨਾਸਤ ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀ ਉਤ ਖੀਰ ਨੀਰ ਨਿਰਵਾਰੂ ਕੈ ਬਖਾਨੀਅਤ ਇਤ ਗੁਰਮਤ ਦੁਰਮਤ ਸਮਝਾਵਹੀ ਉਤ ਪਗ ਹੰਸ ਬੰਸ ਦੁਬਧਾ ਨ ਮੇਟ ਸਕੈ ਇਤ ਕਾਗ ਪਾਗ ਸਮ ਰੂਪ ਕੈ ਮਿਲਾਵਹੀ ਉਤ ਖੀਰ ਨੀਰ ਨਿਰਵਾਓ ਨਿਰਵਾਰੋ ਕੈ ਬਖਾਨੀਅਤ ਇਤ ਗੁਰਮਤ ਦੁਰਮਤ ਸਮਝਾਵਹੀ ਉਤ ਬਗ ਹੰਸ ਬੰਸ ਦੁਬਧਾ ਨ ਮੇਟ ਸਕੈ ਇਤ ਕਾਗ ਪਾਗ ਸਮ ਰੂਪ ਕੈ ਮਿਲਾਵਹੀ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ। ਗੁਰੂ ਸਵਾਰੇ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਰੱਬੀ ਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕਰ ਰਹੇ ਸੀ। ਜਿਹੜੇ ਸੁਰਤੀ ਕਰਕੇ ਹਾਜ਼ਰ ਸੀ ਉਹਨਾਂ ਨੇ ਆਨੰਦ ਮਾਣਿਆ। ਸਮਾਂ ਹੈ ਲੜੀਵਾਰ ਸ਼ਬਦ ਵਿਚਾਰ ਦਾ, ਵਿੱਚ ਵਰਤ ਕੇ ਪਾਤਸ਼ਾਹ ਜੀ ਜਿਸ ਤਰ੍ਹਾਂ ਨਾਲ ਸੇਵਾ ਲੈਣਗੇ, ਆਪ ਸੰਗਤਾਂ ਦੀ ਅਸੀਸ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

मान सर हंस साध संगत परम हंस धर्म तुजा धर्म साला चल आवही। अज दे इस कवित विच भाई साहब भाई गुरदास जी एक पासे मान सरोवर दी ते हंस दी गल करदे ने, दूजे पासे साध संगत दा अस्थान जिहड़ा है धर्मशाला ते गुरु दे सिखां दा जीवन बयान करदे ने। नाल कहिंदे वी ਉਹ ਇਕੱਲੇ ਹੰਸ ਨੇ, ਗੁਰੂ ਨਾਨਕ ਦੇ ਸਿੱਖ ਪਰਮ ਹੰਸ ਨੇ। ਗੁਰੂ ਦਾ ਸਿੱਖ ਕਿਸੇ ਵੀ ਦੇਸ਼ ਵਿੱਚ ਹੋਵੇ, ਕਿਸੇ ਜਗ੍ਹਾ 'ਤੇ ਹੋਵੇ, ਜਿਵੇਂ ਵਿਕਾਰਾਂ ਦੇ ਅੱਡਿਆਂ 'ਤੇ ਜਾਣ ਵਾਲੇ ਉੱਥੇ ਜਾਣ ਦਾ ਰਸਤਾ ਲੱਭ ਲੈਂਦੇ ਨੇ। ਕੋਈ ਆਦਮੀ ਨਸ਼ਾ ਕਰਨ ਵਾਲਾ, ਉਹ ਨਸ਼ੇ ਵਾਲੇ ਸੌਦਾਗਰਾਂ ਦਾ ਅਤੇ ਜਗ੍ਹਾ ਦਾ ਪਤਾ ਕਰ ਲੈਂਦਾ। ਗੁਰੂ ਨਾਨਕ ਦਾ ਸਿੱਖ ਕਿਸੇ ਵੀ ਥਾਂ 'ਤੇ ਹੋਵੇ, ਉਹ ਸੱਤ ਸੰਗਤ ਦਾ ਪਤਾ ਕਰਦਾ, ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਕਿੱਥੇ ਜੁੜ ਕੇ ਬੈਠਦੀਆਂ ਨੇ, ਉੱਥੇ ਪਹੁੰਚ ਜਾਂਦਾ ਹੈ। ਸੰਗਤ ਵਿੱਚ ਆਇਆ ਜੀਵਨ ਵਿੱਚ ਤਬਦੀਲੀ ਅਵਸ਼ ਆਉਂਦੀ ਹੈ। ਭਗਤ ਕਬੀਰ ਜੀ ਕਹਿੰਦੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇਹ ਅਵਸਥਾ ਕਿਵੇਂ ਪ੍ਰਾਪਤ ਹੋਈ? ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਜਿੱਦਾਂ ਦੀ ਸੰਗਤ ਉੱਦਾਂ ਦਾ ਜੀਵਨ ਬਣਦਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ, ਗੁਰੂ ਦੀ ਸੰਗਤ ਵਿੱਚ ਜਿਹੜੇ ਆ ਗਏ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਹੜੇ ਗੁਰੂ ਦੀ ਸੰਗਤ ਵਿੱਚ ਆ ਗਏ ਉਹਨਾਂ ਨੂੰ ਕਾਮਾਂ ਤੋਂ ਹੰਸ ਬਣਾ ਦਿੱਤਾ ਗੁਰੂ ਨੇ, ਉਹ ਦੈਵੀ ਗੁਣਾਂ ਵਾਲੇ ਦੇਵਤੇ ਬਣ ਗਏ। ਅਤੇ ਇਹ ਦੇਵਤੇ ਬਣਦਿਆਂ ਕੋਈ ਸਮਾਂ ਨਾ ਲੱਗਾ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿੱਖ ਲਾਈ। ਇੱਕ ਨਿਮਖ ਵਿੱਚ ਗੁਰੂ ਐਸਾ ਕਰ ਦਿੰਦਾ ਹੈ, ਇਹ ਸੰਗਤ ਦਾ ਪ੍ਰਤਾਪ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ, ਕੁਸੰਗਤ ਤੋਂ ਬਚ ਕੇ ਰਹੀ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਬੇਰੀ ਦੇ ਰੁੱਖ ਦੇ ਕੋਲ ਕੇਲੇ ਦਾ ਬੂਟਾ, ਕੇਲੇ ਦੇ ਪੱਤਰ ਮੁਲਾਇਮ ਹੁੰਦੇ ਨੇ, ਅਚਾਨਕ ਹਵਾ ਦੇ ਨਾਲ ਆਪਣੀ ਮੌਜ ਵਿੱਚ ਜਦੋਂ ਲਹਿਰਾਉਂਦਾ ਨਾ, ਉਦੋਂ ਕਹਿੰਦੇ ਬੇਰੀ ਦੇ ਤਿੱਖੇ ਨੁਕੀਲੇ ਕੰਡੇ ਇਹਨੂੰ ਲੀਰਾਂ ਲੀਰਾਂ ਕਰਕੇ ਰੱਖ ਦਿੰਦੇ ਨੇ। ਇਸੇ ਤਰ੍ਹਾਂ ਕੁਸੰਗੀਆਂ ਦੇ ਪਾਸ ਬੈਠ ਗਿਆ, ਭਲਿਆ ਉਹਨਾਂ ਨੇ ਚਾਰ ਇੱਧਰਲੀਆਂ ਸੁਣਾਉਣੀਆਂ ਚਾਰ ਉੱਧਰਲੀਆਂ, ਤੈਨੂੰ ਕਹਿਣਗੇ ਵੀ ਆਹ ਜੱਗ ਮਿੱਠਾ ਅਤੇ ਅਗਲਾ ਕਿਹਨੇ ਡਿੱਠਾ, ਤੂੰ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਣਾ। ਸੰਗਤ ਦਾ ਸਾਥ ਛੱਡ ਕੇ ਅਤੇ ਪੱਬਾਂ ਕਲੱਬਾਂ ਵਿੱਚ ਜਾਣ ਲੱਗ ਜਾਏਗਾ। ਇਸ ਕਰਕੇ ਭਲਿਆਂ ਦੇ ਪਾਸ ਬੈਠੀ, ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਚੱਖ ਮਾਰੀ, ਬੋਲਤ ਬੋਲਤ ਬੜੈ ਬੇਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੁ ਨਾ ਡੋਲੈ। ਭਲਿਆਂ ਦੇ ਪਾਸ ਬੈਠ ਕੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ,
ਕਹਿੰਦੇ ਜਿਵੇਂ ਮਾਨ ਸਰੋਵਰ ਤੇ ਹੰਸ ਆਉਂਦੇ ਆ, ਤਿਵੇਂ ਧਰਮ ਨੂੰ ਉਚਾਉਣ ਵਾਲੇ ਪਰਮ ਹੰਸ ਬਿਵੇਕੀ ਜਨ, ਧਰਮ ਨੂੰ ਉਜਾਗਰ ਕਰਨ ਵਾਲੇ ਅਸਥਾਨ ਸਾਧ ਸੰਗਤ ਦੇ ਵਿੱਚ ਚੱਲ ਕੇ ਆਉਂਦੇ ਨੇ। ਦੂਜੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ ਉਤ ਮੁਕਤਾਹਲ ਆਹਾਰ ਦੁਤੀਆ ਨਾਸਤ ਇਤ ਗੁਰ ਸ਼ਬਦ ਸੁਰਤ ਲਿਵ ਲਾਭ ਹੀ। ਕਹਿੰਦੇ ਮਾਨ ਸਰੋਵਰ ਵਿੱਚ ਹੰਸਾਂ ਦਾ ਭੋਜਨ ਹੈ ਮੋਤੀਆਂ ਦਾ, ਦੂਜੀ ਕੋਈ ਵਸਤੂ ਨਹੀਂ। ਇੱਧਰ ਸਾਧ ਸੰਗਤ ਵਿੱਚ ਸ਼ਬਦ ਸੁਰਤ ਦਾ ਮੇਲ ਕਰਕੇ ਨਾਮ ਸਿਮਰਨ ਕਰਕੇ ਇਹ ਭੋਜਨ ਨੂੰ ਪਹੁੰਚ ਕੇ ਲਿਵ ਲਾਈ ਜਾਂਦੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਉਹ ਪਵਿੱਤਰ ਥਾਲ ਨੇ ਜਿਨ੍ਹਾਂ ਦੇ ਵਿੱਚ ਸੰਤੁਲਿਤ ਭੋਜਨ ਰੱਖਿਆ ਹੋਇਆ ਮਹਾਰਾਜ ਜੀ ਨੇ ਪਰੋਸ ਕੇ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਉੱਧਰ ਹੰਸ ਮੋਤੀ ਚੁਗਦੇ ਆ ਜੀ, ਇੱਧਰ ਗੁਰੂ ਦੇ ਸ਼ਬਦ ਦੇ ਮੋਤੀ ਚੁਗਦੇ ਗੁਰੂ ਦੇ ਸਿੱਖ। ਉੱਧਰ ਮੋਤੀ ਕੀਮਤੀ ਆ, ਇੱਧਰ ਗੁਰੂ ਦੇ ਸ਼ਬਦ ਵਿੱਚ ਇੰਨੀਆਂ ਬਰਕਤਾਂ ਨੇ। ਪਾਤਸ਼ਾਹ ਜੀ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਤੁਹਾਡੀ ਸੋਚ ਮੰਡਲ ਵਿੱਚ ਹੀਰਿਆਂ ਜਵਾਹਰਾਤਾਂ ਨਾਲੋਂ ਵੀ ਕੀਮਤੀ ਵਿਚਾਰ ਆਉਣ ਲੱਗ ਜਾਂਦੇ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ। ਭਾਈ ਸਾਹਿਬ ਜੀ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਇਹ ਜਿਹੜਾ ਸਾਡਾ ਸਰੀਰ ਆ ਨਾ, ਇਹਦੇ ਵਿੱਚ ਕੀਮਤੀ ਜਵਾਹਰਾਤ ਨੇ, ਬੜੇ ਕੀਮਤੀ। ਲੱਭਦੇ ਕਿਵੇਂ ਆ? ਗੁਰੂ ਦੇ ਸ਼ਬਦ ਨਾਲ ਜੁੜ ਕੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਕਿਹਨਾਂ ਨੂੰ ਮਿਲਦੇ ਆ? ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸੰਬੰਧ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਗੁਰੂ ਦੇ ਸ਼ਬਦ ਨਾਲ ਜੁੜ ਕੇ ਜਦੋਂ ਇਹ ਕੀਮਤੀ ਹੀਰੇ ਰਤਨ ਤੇ ਜਵਾਹਰਾਤ ਜਿਹੜਾ ਗੁਰੂ ਦਾ ਸ਼ਬਦ ਆ, ਜਿਹੜੇ ਇਹਦੇ ਨਾਲ ਜੁੜ ਗਏ ਉਹ ਇੱਕ ਦਿਨ ਗੁਰੂ ਦਾ ਰੂਪ ਹੀ ਬਣ ਗਏ, ਉਹ ਪਰਮਾਤਮਾ ਵਰਗੇ ਬਣ ਜਾਂਦੇ ਨੇ। ਬਾਣੀ ਦੇ ਵਿੱਚ ਇਹ ਬਰਕਤਾਂ ਨੇ, ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਆਉਂਦੇ ਨੇ। ਆਏ ਹੋਏ ਸ਼ਰਧਾਲੂਆਂ ਨੇ ਬੇਨਤੀ ਕੀਤੀ, ਮਹਾਰਾਜ ਇਉਂ ਦੱਸੋ ਵੀ ਕਈ ਵਾਰੀ ਮਨ ਕਰਦਾ ਹੁੰਦਾ ਬਾਣੀ ਪੜ੍ਹਨ ਨੂੰ ਅਤੇ ਕਈ ਵਾਰੀ ਨਹੀਂ ਕਰਦਾ, ਤੁਸੀਂ ਨੇਮ 'ਤੇ ਬੜਾ ਜ਼ੋਰ ਦਿੰਦੇ ਹੋ, ਜੇ ਭਲਾ ਜੀ ਨਾ ਵੀ ਕਰੇ ਭਲਾ ਬਾਣੀ ਪੜ੍ਹਨੀ ਜ਼ਰੂਰੀ ਆ। ਪਾਤਸ਼ਾਹ ਜੀ ਕਹਿੰਦੇ ਬੈਠੋ ਭਾਈ, ਸਮਝਾਉਂਦੇ ਹਾਂ ਤੁਹਾਨੂੰ। ਅਤੇ ਉਹਨਾਂ ਨੂੰ ਆਏ ਹੋਏ ਜਗਿਆਸੂਆਂ ਨੂੰ ਪਾਤਸ਼ਾਹ ਜੀ ਸਮਝਾਉਣ ਲੱਗੇ, ਕਹਿੰਦੇ ਭਾਈ ਤੁਸੀਂ ਜਿਹੜੇ ਪ੍ਰਸ਼ਨ ਕਰਨ ਵਾਲੇ ਹੋ ਸਾਹਮਣੇ ਬੈਠੇ ਸੀ, ਉਹਨਾਂ ਤੋਂ ਪੁੱਛਿਆ ਵੀ ਤੁਸੀਂ ਕੀ ਕੰਮ ਕਰਦੇ ਹੁੰਦੇ ਹੋ? ਉਹਨਾਂ 'ਚੋਂ ਇੱਕ ਕਹਿੰਦਾ ਜੀ ਮੈਂ ਖੇਤੀਬਾੜੀ ਦਾ ਕਰਦਾ, ਦੂਜੇ ਨੂੰ ਪੁੱਛਿਆ ਉਹ ਕਹਿੰਦਾ ਜੀ ਦੁਕਾਨਦਾਰ ਹਾਂ, ਤੀਜਾ ਕਹਿਣ ਲੱਗਾ ਜੀ ਮੈਂ ਵਪਾਰੀ ਹਾਂ। ਜਗ੍ਹਾ ਜਗ੍ਹਾ 'ਤੇ ਜਾ ਕੇ ਮੈਂ ਕੀਮਤੀ ਵਸਤੂਆਂ ਦਾ ਵਪਾਰ ਕਰਦਾ। ਪਾਤਸ਼ਾਹ ਜੀ ਜਿਹੜਾ ਖੇਤੀ ਕਰਨ ਵਾਲਾ ਸੀ ਨਾ, ਉਹਨੂੰ ਪੁੱਛਦੇ ਕਹਿੰਦੇ ਵੀ ਇਉਂ ਦੱਸ, ਪੋਹ ਮਾਘ ਦੀਆਂ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਾਉਣ ਜਾਣ ਨੂੰ ਜੀ ਕਰਦਾ ਹੁੰਦਾ? ਨਹੀਂ ਜੀ, ਜੀ ਤਾਂ ਕਿੱਥੇ ਕਰਦਾ, ਜਿਨ੍ਹਾਂ ਨੇ ਪਾਣੀ ਲਾਇਆ ਖੇਤਾਂ ਨੂੰ ਉਹਨਾਂ ਦਾ ਤਜਰਬਾ ਇਸ ਗੱਲ ਦਾ ਵੀ ਟਿਊਬਵੈੱਲ ਦੇ ਪਾਣੀ ਨਾਲੋਂ ਨਹਿਰ ਦਾ ਪਾਣੀ ਲਾਉਣਾ ਹੋਰ ਵੀ ਜ਼ਿਆਦਾ ਔਖਾ, ਠੰਡਾ ਬਹੁਤ ਹੁੰਦਾ, ਸਰਕੜਾ ਨੱਕੇ ਮੋੜਨੇ ਕੋਈ ਸੌਖਾ ਕੰਮ ਥੋੜ੍ਹਾ।
ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਤਾਂ ਹੁੰਦਾ ਨਹੀਂ ਸੀ। ਕਹਿੰਦਾ ਜੀ ਬਹੁਤ ਔਖਾ, ਉਦੋਂ ਤਾਂ ਕਈ ਵਾਰੀ ਬਾਹਰ ਕਰਮ ਕਿਰਿਆ ਵਾਸਤੇ ਜਾਣਾ ਹੋਵੇ, ਵਾਸ਼ਰੂਮ ਜਾਣਾ ਔਖਾ ਲੱਗਦਾ ਪੋਹ ਮਾਘ ਦੀਆਂ ਰਾਤਾਂ ਨੂੰ, ਫਿਰ ਕਿਉਂ ਜਾਂਦੇ ਹੋ? ਕਹਿੰਦਾ ਜੀ ਕੱਲ੍ਹ ਨੂੰ ਚਾਰ ਦਾਣੇ ਘਰੇ ਤਾਂ ਹੀ ਆਉਣਗੇ ਨਾ ਜੇ ਪਾਣੀ ਲਾਉਣ ਜਾਵਾਂਗੇ ਤਾਂ, ਨਹੀਂ ਤਾਂ ਉੱਜੜ ਜੂ ਸਾਰਾ ਕੁਝ। ਠੀਕ ਆ, ਜਿਹੜਾ ਦੁਕਾਨਦਾਰ ਆ ਉਹਨੂੰ ਪੁੱਛਿਆ ਵੀ ਦੁਕਾਨ 'ਤੇ ਜਾਣ ਨੂੰ ਜੀ ਹਮੇਸ਼ਾ ਕਰਦਾ ਹੁੰਦਾ? ਉਹ ਕਹਿੰਦਾ ਜੀ ਜੀ ਤਾਂ ਕਈ ਵਾਰੀ ਨਹੀਂ ਕਰਦਾ, ਕਈ ਵਾਰੀ ਤਾਪ ਸਰਵਾ ਬਿਮਾਰੀ ਵੀ ਹੁੰਦੀ ਆ, ਬੁਖਾਰ ਹੁੰਦਾ, ਦਵਾਈ ਲੈ ਕੇ ਵੀ ਜਾਈਦਾ। ਜੇ ਦੁਕਾਨ ਕੇਵਲ ਨੌਕਰਾਂ ਜੋਗੀ ਛੱਡ ਛੱਡੀਏ ਤਾਂ ਨੁਕਸਾਨ ਹੋ ਜਾਏਗਾ, ਦੁਕਾਨ ਫੇਲ ਹੋ ਜਾਏਗੀ। ਜੀ ਕਰੇ ਅਤੇ ਚਾਹੇ ਨਾ ਕਰੇ ਦੁਕਾਨ 'ਤੇ ਜਾਈਦਾ। ਤੀਜਾ ਜਿਹੜਾ ਸੌਦਾਗਰ ਆ ਵਪਾਰੀ, ਉਹਨੂੰ ਪੁੱਛਿਆ ਵੀ ਘਰ ਪਰਿਵਾਰ ਨੂੰ ਛੱਡ ਕੇ ਦੇਸ਼ ਵਿਦੇਸ਼ ਜਾਣ ਨੂੰ ਜੀ ਕਰਦਾ ਹੁੰਦਾ ਤੁਹਾਡਾ? ਉਹ ਕਹਿੰਦਾ ਜੀ ਨਹੀਂ, ਜਦੋਂ ਬੱਚੇ ਰੋਂਦੇ ਆ, ਘਰ ਵਾਲੀ ਰੋਂਦੀ ਆ, ਕਾਲਜ 'ਚ ਰੁੱਗ ਭਰਿਆ ਜਾਂਦਾ, ਬੜਾ ਔਖਾ ਲੱਗਦਾ ਤੁਰਨਾ, ਫੇਰ ਕਿਉਂ ਜਾਂਦੇ ਹੋ? ਉਹ ਕਹਿੰਦਾ ਜੀ ਜੇ ਇਸ ਮਮਤਾ ਵਿੱਚ ਪਏ ਰਹੀਏ ਤਾਂ ਕਾਮਯਾਬ ਨਹੀਂ ਹੋਣਾ, ਜਾਣਾ ਹੀ ਪੈਂਦਾ, ਧੰਦਾ ਹੀ ਇੱਦਾਂ ਦਾ। ਪਾਤਸ਼ਾਹ ਜੀ ਕਹਿੰਦੇ ਭਾਈ ਇੱਦਾਂ ਹੀ, ਜਿਵੇਂ ਘਰ ਦੇ ਕੰਮ ਕਾਰ ਜੀ ਕਰੇ ਅਤੇ ਚਾਹੇ ਨਾ ਕਰੇ ਆਪਾਂ ਕਰਦੇ ਹਾਂ ਨਾ, ਇਸੇ ਤਰ੍ਹਾਂ ਮਨ ਕਰੇ ਅਤੇ ਚਾਹੇ ਨਾ ਕਰੇ, ਗੁਰੂ ਦੇ ਸਿੱਖ ਨੇ ਨਿਤਨੇਮ ਕਰਨਾ ਹੀ ਕਰਨਾ ਭਾਈ। ਇਤਿਹਾਸ ਦੇ ਬੋਲ ਨੇ, ਜਿਮ ਕਰਕੇ ਤੁਮ ਕਾਜ ਸੁਧਾਰੇ, ਤਿਆਗੋ ਨਾਹੀਂ ਲੱਗੈ ਪਿਆਰੇ। ਜਿਵੇਂ ਘਰ ਦੇ ਕੰਮ ਕਰਦੇ ਹਾਂ, ਮਨ ਮੰਨੇ ਅਤੇ ਚਾਹੇ ਨਾ ਮੰਨੇ, ਭਾਵੇਂ ਸਰੀਰ ਨੂੰ ਖੇਚਲ ਹੋਵੇ, ਆ ਬਹਾਨੇਬਾਜ਼ੀਆਂ ਤਾਂ ਆਪਣੀਆਂ ਇੰਡੀਆ ਹੀ ਰਹਿ ਗਈਆਂ ਨੇ ਜੀ, ਸਿਰ ਦੁਖਦਾ ਮੈਂ ਸਕੂਲ ਨਹੀਂ ਜਾਣਾ, ਲੱਤ ਦੁਖਦੀ ਆ ਉੱਥੇ ਨਹੀਂ ਜਾਣਾ ਜੀ, ਇੱਥੇ ਤਾਂ ਟੈਨਲ ਦੀਆਂ ਗੋਲੀਆਂ ਜਾਂ ਡੱਬੇ ਹਰੇਕ ਦੇ ਕੋਲ ਹੀ ਆ, ਕੋਈ ਬਹਾਨਾ ਨਹੀਂ ਚੱਲਦਾ। ਜਿਵੇਂ ਘਰ ਦਾ ਕੰਮ ਜੀ ਕਰੇ ਅਤੇ ਚਾਹੇ ਨਾ ਕਰੇ ਆਪਾਂ ਕਰਦੇ ਹਾਂ ਨਾ, ਇਸੇ ਤਰ੍ਹਾਂ ਮਨ ਕਰੇ ਅਤੇ ਚਾਹੇ ਨਾ ਕਰੇ। ਕਹਿੰਦੇ ਭਾਈ ਗੁਰੂ ਦੇ ਸਿੱਖ ਨੇ ਨੇਮ ਕਰਨਾ, ਜਿਮ ਕਰਕੇ ਤੁਮ ਕਾਜ ਸੁਧਾਰੇ, ਤਿਆਗੋ ਨਾਹੀਂ ਲੱਗੈ ਪਿਆਰੇ, ਤਥਾ ਪ੍ਰੀਤ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀਜੈ ਰੁਚਠਾਨੀ। ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਰਿਦ ਕਰੋ ਵਿਚਾਰਾ, ਕਿਆ ਗੁਰ ਕਹਿ ਕਰੇ ਹਮ ਕਹਾਂ, ਸਨੈ ਸਨੈ ਮੋੜੈ ਮਨ ਮਹਾਂ। ਗੁਰੂ ਸਾਨੂੰ ਕੀ ਕਰਨ ਲਈ ਕਹਿੰਦਾ ਹੈ ਅਤੇ ਅਸੀਂ ਕੀ ਕਰਦੇ ਹਾਂ? ਕਹਿੰਦੇ ਆਪਣੇ ਮਨੂਏ ਨੂੰ ਹੌਲੀ ਹੌਲੀ ਇਸ ਪਾਸਿਓਂ ਮੋੜਨਾ ਹੈ, ਗੁਰੂ ਦਾ ਸ਼ਬਦ ਸਾਨੂੰ ਕੀ ਕਰਨ ਵਾਸਤੇ ਕਹਿੰਦਾ ਹੈ ਅਤੇ ਅਸੀਂ ਕੀ ਕਰ ਰਹੇ ਹਾਂ? ਗੁਰੂ ਦਾ ਸਿੱਖ ਕਹਿੰਦੇ ਮੋਤੀਆਂ ਦੀ ਚੋਗ ਚੁਗਦਾ, ਉਹਦੇ ਵਾਸਤੇ ਗੁਰੂ ਦਾ ਸ਼ਬਦ ਬੜਾ ਕੀਮਤੀ ਹੈ। ਕਹਿੰਦੇ ਉਤ ਖੀਰ ਨੀਰ ਨਿਰਵਾਰੋ ਕੈ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ। ਜਿਵੇਂ ਦੁੱਧ ਅਤੇ ਪਾਣੀ ਨੂੰ ਹੰਸ ਅੱਡ ਅੱਡ ਕਰ ਦਿੰਦੇ ਨੇ, ਇਸੇ ਤਰ੍ਹਾਂ ਗੁਰੂ ਦੇ ਸਿੱਖ ਗੁਰਮਤ ਅਤੇ ਦੁਰਮਤ ਦੀ ਪਛਾਣ ਰੱਖਦੇ ਨੇ, ਦੂਜਿਆਂ ਨੂੰ ਸਮਝਾ ਦਿੰਦੇ ਨੇ। ਉਤ ਬਗ ਹੰਸ ਬੰਸ ਦੁਬਧਾ ਨਾ ਮੇਟ ਸਕੈ, ਜਿਹੜੀ ਹੰਸ ਦੀ ਅੱਗੇ ਅੰਸ ਬੰਸ ਆ ਨਾ, ਹੰਸ ਦਾ ਪੁੱਤ ਗਾ ਹੰਸ ਹੀ ਹੋਏਗਾ, ਪਰ ਉਹ ਕਿਸੇ ਬਗਲੇ ਨੂੰ ਕਾਗ ਨੂੰ ਹੰਸ ਨਹੀਂ ਬਣਾ ਸਕਦਾ। ਪਰ ਇੱਧਰ ਇਤ ਕਾਗ ਪਾਗ ਸਮਰੂਪ ਕੈ ਮਿਲਾਵ ਹੀ। ਕਹਿੰਦੇ ਗੁਰੂ ਦੇ ਸਿੱਖ ਨੀਵੀਂ ਬਿਰਤੀ ਵਾਲਿਆਂ ਨੂੰ ਵੀ ਸੰਗਤ ਦੇ ਵਿੱਚ ਪ੍ਰੇਰਨਾ ਕਰਕੇ ਗੁਰਮਤ ਦੀ ਗੁੜਤੀ ਦੇ ਕੇ ਸੱਚ ਅਤੇ ਝੂਠ ਦੀ ਪਰਖ ਕਰਾ ਕੇ ਸੱਚ ਨਾਲ ਜੋੜ ਦਿੰਦੇ ਨੇ, ਇੱਕ ਦਿਨ ਸੱਚ ਦਾ ਰੂਪ ਬਣ ਜਾਂਦੇ ਨੇ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਬਾਬਾ ਦੁੱਖ ਭੰਜਨ ਜੀ ਦੇ ਸਥਾਨ 'ਤੇ ਨਾ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਗਏ ਅਤੇ ਬਾਬਾ ਜੀ ਪੁੱਛਦੇ ਆ, ਕਹਿੰਦੇ ਵੀ ਰਣਜੀਤ ਸਿੰਘ ਕੀ ਹਾਲ ਆ? ਕਹਿੰਦਾ ਜੀ ਬੜੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ, ਤੇਰੇ ਕੋਲ ਹਾਥੀ ਕਿੰਨੇ ਆ, ਘੋੜੇ ਕਿੰਨੇ ਆ, ਦੱਸ ਦਿੱਤਾ, ਰਾਜ ਦੀਆਂ ਹੱਦਾਂ ਕਿੱਥੋਂ ਕੁ ਤੱਕ ਉਹ ਵੀ ਦੱਸਤੀਆਂ, ਤੇਰੇ ਕੋਲ ਤੋਪਾਂ ਕਿੰਨੀਆਂ ਉਹ ਵੀ ਦੱਸ ਦਿੱਤੀਆਂ। ਅਤੇ ਬਾਬਾ ਦੁੱਖ ਭੰਜਨ ਜੀ ਕਹਿੰਦੇ ਵੀ ਜਪਜੀ ਸਾਹਿਬ ਚੇਤੇ? ਕਹਿੰਦਾ ਜੀ ਉਹ ਤਾਂ ਚੇਤੇ ਨਹੀਂ। ਕਹਿੰਦੇ ਕਾਹਦੀ ਕਿਰਪਾ ਭਲਿਆ ਤੇਰੇ 'ਤੇ? ਗੁਰੂ ਦਾ ਸਿੱਖ ਹੋਵੇ, ਗੱਲ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਕਰਦੀ ਕਰਦਾ, ਜਪਜੀ ਸਾਹਿਬ ਦਾ ਪਾਠ ਨਹੀਂ ਤੇਤੇ ਚੇਤੇ ਹੁਣ ਤੱਕ? ਜੇ ਤਾਂ ਅੱਜ ਵਾਲੇ ਲੀਡਰ ਹੁੰਦੇ ਤਾਂ ਫਿਰ ਤਾਂ ਕਹਿਣਾ ਸੀ ਬਾਬੇ 'ਤੇ ਪਾਓ ਭੁੱਕੀ ਦਾ ਕੇਸ, ਤੇ ਇਹਨੂੰ ਕਰੋ ਅੰਦਰ।
ਨਾ ਤਾਂ ਬਾਬੇ ਵਰਗਾ ਬਾਬਾ ਕੋਈ ਮਿਲਦਾ ਛੇਤੀ ਕੀਤਿਆਂ, ਜਿਹੜਾ ਸੱਚ ਦੀ ਗੱਲ ਰਾਜਿਆਂ ਨੂੰ ਵੀ ਕਹਿ ਸਕੇ ਮੂੰਹ ਤੇ। ਤੇ ਉਧਰ ਮਹਾਰਾਜਾ ਰਣਜੀਤ ਸਿੰਘ ਵੀ ਭਾਵਨਾ ਵਾਲੇ ਸੀ, ਕਹਿੰਦੇ ਬਾਬਾ ਜੀ ਗਲਤੀ ਹੋ ਗਈ, ਕਹਿੰਦੇ ਵੀ ਮੈਂ ਅੱਜ ਤੱਕ ਇਸ ਪਾਸੇ ਸੱਚੀ ਗੱਲ ਧਿਆਨ ਨਹੀਂ ਦਿੱਤਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਦੋਂ ਦੁਬਾਰਾ ਆਵਾਂਗਾ ਸਾਰਾ ਨੇਮ ਜ਼ਬਾਨੀ ਚੇਤੇ ਕਰਾਂਗਾ। ਇੱਕ ਸ਼ੁੱਧ ਪਾਠ ਸੰਥਿਆ ਕਰਾਉਣ ਵਾਲੇ ਨੂੰ ਗੁਰਸਿੱਖ ਨੂੰ ਕੋਲ ਰੱਖਿਆ, ਸਾਰਾ ਨਿਤਨੇਮ ਆਸਾ ਦੀ ਵਾਰ ਸੁਖਮਣੀ ਸਾਹਿਬ ਦਾ ਪਾਠ ਆਪ ਸੰਥਿਆ ਵੀ ਕੀਤੀ ਅਤੇ ਜ਼ਬਾਨੀ ਚੇਤੇ ਕੀਤਾ। ਜਦੋਂ ਕਿਸੇ ਕੰਮ ਨੂੰ ਜ਼ਰੂਰੀ ਸਮਝ ਲਿਆ ਜਾਏ ਨਾ ਉਦੋਂ ਜੀਵਨ ਦੇ ਵਿੱਚ ਆ ਜਾਂਦਾ, ਜਿੰਨੀ ਦੇਰ ਜ਼ਰੂਰੀ ਨਹੀਂ ਸਮਝਦੇ ਉਨੀ ਦੇਰ ਨਹੀਂ ਆਉਂਦਾ। ਸਾਡੇ ਬਜ਼ੁਰਗ ਵਿਦੇਸ਼ਾਂ ਵਿੱਚ ਗਏ, ਅੰਗਰੇਜ਼ੀ ਭਾਸ਼ਾ ਉਨੀ ਔਖੀ ਨਹੀਂ, ਕੀਨੀਆ ਵਿੱਚ ਗਏ ਉੱਥੋਂ ਵਾਲੀ ਸਿੱਖ ਲਈ, ਈਸਟ ਅਫਰੀਕਾ ਵਿੱਚ ਗਏ ਉਹ ਸਿੱਖੀ ਆ, ਫਿਲਪਾਈਨ ਵਿੱਚ ਗਏ ਉਹ ਸਾਰਾ ਕੁਝ ਸਿੱਖਿਆ। ਪਰ ਜਿਹੜੇ ਸਾਰੀ ਉਮਰ ਸਾਨੂੰ ਪੜ੍ਹਦੇ ਨੂੰ ਹੋ ਗਈ ਸਾਡੀ ਮਦਰ ਟੰਗ ਆ ਗੁਰਮੁਖੀ, ਇਹ ਪੜ੍ਹਦਿਆਂ ਜਾਂ ਜਪਜੀ ਸਾਹਿਬ ਅਸੀਂ ਕਹਿੰਦੇ ਸਾਨੂੰ ਚੇਤੇ ਨਹੀਂ ਹੋਇਆ। ਜੇ ਆਪਾਂ ਯਤਨ ਕਰੀਏ ਭਾਈ, ਗੁਰੂ ਪਾਤਸ਼ਾਹ ਜੀ ਦੀ ਕਲਾ ਵਰਤਦੀ ਆ, ਬਾਣੀ ਹੌਲੀ ਹੌਲੀ ਚੇਤੇ ਕਰਦਿਆਂ ਯਾਦ ਹੋ ਜਾਂਦੀ ਆ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਭਾਈ ਸਾਹਿਬ ਹੁਣਾਂ ਤੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੁਭ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀ ਹੈ, ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਕਾਰਜ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਨੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅਰਦਾਸ ਕਰਕੇ ਜਦੋਂ ਅਸੀਂ ਕਾਰਜ ਸ਼ੁਰੂ ਕਰਾਂਗੇ ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਨੇ। ਸਭ ਤੋਂ ਪਹਿਲਾਂ ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ, ਬਾਕੀ ਸੰਗਤ ਬੈਠੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਸੋ ਕਾਹੋ ਟਲ ਗੁਰ ਸੇਵੀਐ, ਅਹਿਨ ਇਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁੱਖ ਜਾਈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਈਣਾ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਈਣਾ। ਰਸਨਾ ਗੁਣ ਗੋਪਾਲ ਨਿਤ ਗਾਈਣਾ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਈਣਾ। ਰਹਾਉ ਜੋ ਮੰਗ ਹੈ ਸੋਈ ਸੋਈ ਪਾਵ ਹੈ, ਸੇਵ ਹਰ ਕੇ ਚਰਨ ਰਸਾਈਣਾ। ਜਨਮ ਮਰਨ ਦੋਹੂੰ ਤੇ ਛੁੱਟ ਹੈ, ਭਵ ਜਲ ਜਗਤ ਤਰਾਈਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ, ਗੁਰੂ ਸਾਹਿਬ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜਨਗੇ। ਸੋ ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਆਓ ਬੜੇ ਪਿਆਰ ਨਾਲ ਪੱਲੇ ਦਾ ਸ਼ਬਦ ਸਰਵਣ ਕਰੀਏ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਸੁਭਾਗ ਪਰੀ ਜੋੜੀ ਨੂੰ ਬੇਨਤੀ ਹੈ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ। ਗੁਰੂ ਸਾਹਿਬ ਨੂੰ ਬੜੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਜੀ ਨੇ ਪਰਿਕਰਮਾ ਕਰਨੀਆਂ ਨੇ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਹੀ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ।

ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ।

वाणी ब्रह्मा वेद धर्म दृढ़ हो पाप तजाया बलराम जियो।

ਨਿਰਪਾਪ ਹੈ ਮਨ ਹੋਈ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖਹਿ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਏ

ਹਰ ਧੁਨ ਉਪਜੇ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ।

ਪਠਾਨਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਜੋ ਦੋਨਾਂ ਪਰਿਵਾਰਾਂ ਨੂੰ ਸਤਿਗੁਰੂ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਆਪਣੇ ਬੱਚੇ ਦੇ ਆਨੰਦ ਕਾਰਜਾਂ ਨੂੰ ਮੁੱਖ ਰੱਖਦਾ ਹੈ, ਸਤਿਗੁਰੂ ਸਾਹਿਬ ਜੀ ਦੇ ਚਰਨ ਪ੍ਰਸਨਾ ਕੀਤੇ ਨੇ। ਸਮੁੱਚੇ ਹੀ ਪ੍ਰਬੰਧਕ ਵੀਰਾਂ ਵੱਲੋਂ, ਗੁਰੂ ਦੇ ਵਜ਼ੀਰਾਂ ਵੱਲੋਂ ਆਪ ਸੰਗਤਾਂ ਨੂੰ ਲੱਖ ਲੱਖ ਲੱਖ ਲੱਖ ਲੱਖ ਲੱਖ ਵਧਾਈ ਹੋਵੇ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਦੋਨਾਂ ਪਰਿਵਾਰਾਂ ਵਿੱਚ ਏਕਤਾ ਇਤਫਾਕ ਮਿਲ ਬੈਠਣ ਦੀ, ਸਤਿਗੁਰ ਸੂਝੀ ਬਖਸ਼ਿਸ਼ ਕਰਕੇ ਨਿਵਾਜਣ, ਚੂੜੀ ਦੀ ਝੋਲੀ ਵਿੱਚ ਖੁਸ਼ੀਆਂ ਖੇੜੇ ਪਾ ਕਰਕੇ ਨਿਵਾਜਣ। ਸੁਆਓ ਇੱਕ ਸ਼ਬਦ ਦੀ ਹਾਜ਼ਰੀ ਛੋਟੇ ਭੈਣ ਜੀ ਲਵਾਣਗੇ, ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਮੁੱਚੀ ਸੰਗਤ ਨੇ ਅਰਦਾਸ ਬੇਨਤੀ ਕਰਨੀ ਹੈ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖੇ ਸੇਵਾ ਲੈਣ ਜੀ। ਸਾਰੇ ਪਿਆਰਾਂ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ, ਸਗਲ ਸਮੱਗਰੀ ਤੁਮਰੈ ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮੇਤ ਨਾਨਕ ਦਾਸ ਸਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਮਰਾਉ, ਸ੍ਰੀ ਹਰ ਆਏ ਸ੍ਰੀ ਹਰ ਕਿਸ਼ਨ ਤੇ ਆਈਐ, ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ, ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ, ਤਨਾਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ, ਕੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਰਨੀਵਾਂ, ਮਤ ਉੱਚੀ ਮਤ, ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ੁਭ ਆਨੰਦ ਕਾ ਲੜਕਾ ਭਾਈ ਹਰਮੀਤ ਸਿੰਘ ਬੰਡਾਲ, ਪਿਤਾ ਸਰਦਾਰ ਭੁਪਿੰਦਰ ਸਿੰਘ ਬੰਡਾਲ ਅਤੇ ਮਾਤਾ ਕੁਲਵੀਰ ਕੌਰ ਜੀ ਬੰਡਾਲ, ਲੜਕੀ ਬੀਬਾ ਗੁਰਸਿਮਰਨ ਕੌਰ ਢਿੱਲੋਂ, ਸਵਰਗਵਾਸੀ ਸਰਦਾਰ ਵਾਹਿਗੁਰੂ ਪਾਲ ਸਿੰਘ ਢਿੱਲੋਂ ਅਤੇ ਮਾਤਾ ਕਰੁਣਦੀਪ ਕੌਰ ਢਿੱਲੋਂ ਸੱਚੇ ਪਾਤਸ਼ਾਹ ਜੀ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਨੇ। ਇਸ ਸਮੇਂ ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਫੁੱਲਾਂ ਬਖਸ਼ ਦੇਣਾ ਜੀ, ਕਿਰਪਾ ਕਰਨੀ, ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ ਪੰਡਾਲ ਪਰਿਵਾਰ ਅਤੇ ਢਿੱਲੋਂ ਪਰਿਵਾਰ ਵੱਲੋਂ ਸਤਿਗੁਰੂ ਆਪ ਜੀ ਦੇ ਚਰਨਾਂ ਦੇ ਵਿੱਚ ਵੱਡੇ ਰੁਮਾਲਾ ਸਾਹਿਬ ਦੀ ਸੇਵਾ ਕੀਤੀ ਗਈ ਹੈ ਦੋਨਾਂ ਪਰਿਵਾਰਾਂ ਵੱਲੋਂ ਸੇਵਕਾਂ ਦੇ ਲੋਕ ਪਰਲੋਕ ਪੜਦੇ ਟੱਕਣੇ ਜੀ ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਪਰਿਜੋੜੀ ਦੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬ ਚਾਹ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਵਾਹਿਗੁਰੂ ਨਾਮ ਜਿਹਾ ਜਿਹਾ ਜੋ ਸ਼ਰਧਾ ਕਰ ਸੇਮਦੇ

ਸਤਨਾਮ ਵਾਹਿਗੁਰੂ ਸਾਹਿਬ ਜੀ। ਧਰਨ ਸਵੰਨੀ ਖੜ ਰਤਨ ਜੜਾਮੀ, ਹਰ ਪ੍ਰੇਮ ਪੁਰਖ ਮਨ ਬੁਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਸੋ ਕਾਹੂ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾ, ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ।

ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹੂ ਸਿਰਸ਼ਾਂ ਦਾ ਜਿਸ ਪਾਸ ਬੈਠਿਆ ਸੂਹੀਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ।

सिमरत सब मल खोई, गुण निधान भगतन कौ बरतन।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਨੰਦ ਕਾਰਜ ਸੰਪੂਰਨ ਹੋਏ ਹਨ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਆ, ਸੁਰਠ ਮਹੱਲਾ ਪੰਜਵਾਂ, ਅਬਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕਉ ਵਰਤਨ, ਬਿਰਲਾ ਪਾਵੈ ਕੋਈ। ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਗੁਰੂ ਸਾਹਿਬ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ, ਸਾਡਾ ਭਰੋਸਾ। ਹੁਣ ਗੁਰੂ ਘਰ ਦਾ ਢਾਡੀ ਜੱਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਪਾਸੋਂ ਇੱਕ ਕਵਿਤਾ 5-7 ਮਿੰਟ ਵਾਸਤੇ ਸਰਵਣ ਕਰੀਏ ਵਿਆਹ ਦੇ ਸੰਬੰਧ ਵਿੱਚ। ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਵੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਰੜਾਈ ਦਾ ਕੱਟੇ ਹੁੰਮੇ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਣੂ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਤੇ ਕੰਡਾ ਲੱਗਿਆ, ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 4-5 ਮਿੰਟ ਦੀ ਇੱਕੋ ਖੁਸ਼ੀਆਂ ਦੀ ਕਵਿਤਾ ਕਹਿ ਦੇਣੀ ਹੈ ਜਥੇ ਵੱਲੋਂ। ਇਸ ਭਾਗਾ ਤੇ ਵਡਭਾਗਾ ਸਮਾਂ ਪਰਮਾਤਮਾ ਨੇ ਦੋ ਪਰਿਵਾਰਾਂ ਨੂੰ ਬਖਸ਼ਿਆ। ਅਤਿ ਸਤਿਕਾਰਯੋਗ ਸਰਦਾਰ ਭੁਪਿੰਦਰ ਸਿੰਘ ਜੀ ਭਡਾਲ ਸਾਹਿਬ ਅਤੇ ਬੀਬੀ ਕੁਲਵੀਰ ਕੌਰ ਭਡਾਲ, ਉਹਨਾਂ ਦੇ ਲਾਡਲੇ ਬੇਟੇ ਕਾਕਾ ਹਰਮੀਤ ਸਿੰਘ ਜੀ ਭਡਾਲ ਦਾ ਸ਼ੁਭ ਵਿਆਹ, ਅਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਾਹਿਗੁਰੂ ਪਾਲ ਸਿੰਘ ਜੀ ਢਿੱਲੋਂ ਅਤੇ ਬੀਬੀ ਕਰਮਦੀਪ ਕੌਰ ਢਿੱਲੋਂ, ਉਹਨਾਂ ਦੀ ਲਾਡਾ ਨਾਲ ਪਾਲੀ ਹੋਈ ਧੀ ਗੌਰ ਸਿਮਰਨ ਕੌਰ ਦੇ ਸ਼ੁਭ ਆਨੰਦ ਕਾਰਜ। ਕਾਕਾ ਹਰਮੀਤ ਸਿੰਘ ਜੀ ਭਡਾਲ ਦੇ ਨਾਲ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਹੋਏ ਹੈ। ਇਹ ਜ਼ਿੰਦਗੀ ਦਾ ਸਭ ਤੋਂ ਵੱਡ ਮੁੱਲਾ ਦਿਨ ਹੁੰਦਾ, ਸਭ ਤੋਂ ਵੱਡਿਆਂ ਭਾਗਾਂ ਵਾਲਾ ਦਿਨ। ਕਵਣ ਸੋ ਅੱਖਰ ਕਵਣ ਗਾਉਣਾ, ਕਵਣ ਸੋ ਮਣੀਆਂ ਮੰਤ, ਕਵਣ ਸੋ ਬੈਸੋ ਹੋਂ ਕਰੀ, ਜੈਤ ਵਸ ਆਵੈ ਕੰਤ। ਨਿਵਣ ਸੋ ਅੱਖਰ ਖਵਣ ਗਾਉਣਾ, ਜਹਿਬਾ ਮਣੀਆਂ ਮੰਤ, ਇਹ ਤਰੈ ਭੈਣੇ ਬੇਸ ਕਰ ਤਾਂ ਬਸ ਆਵੈ ਕੰਤ। ਸਾਡੀਆਂ ਧੀਆਂ ਕਿਸੇ ਦੇ ਘਰੇ ਚਲੇ ਜਾਂਦੀਆਂ ਤੇ ਦੂਜੇ ਦੀਆਂ ਧੀਆਂ ਸਾਡੇ ਘਰੇ ਨੋਹਾਂ ਬਣ ਕੇ ਆ ਜਾਂਦੀਆਂ। ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੌ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ, ਜੋੜੀ ਦੇ ਸਰੋਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆਵੇਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

0: ਸੁਭਾਗੀ ਜੋੜੀ ਅਤੇ ਦੋਹਾਂ ਪਰਿਵਾਰਾਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਦੁਆਰਾ ਮੈਨੇਜਮੈਂਟ ਵੱਲੋਂ ਅਤੇ ਜੱਥੇ ਵੱਲੋਂ ਲੱਖ ਲੱਖ ਵਧਾਈਆਂ ਹੋਵਣ। ਸਤਿਗੁਰੂ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ ਥਵਾਕ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਤੇ ਦਰੋਂ ਘਰੋਂ ਪਾਤਸ਼ਾਹ ਨਿਤਨੇਮ ਦੀਆਂ ਵੀ ਦਾਤਾਂ ਬਖਸ਼ਣ। ਇੱਥੋਂ ਅਸੀਂ ਸਭ ਕੁਛ ਮੰਗਦੇ ਹਾਂ ਤੇ ਸਭ ਕੁਝ ਹੀ ਮਿਲ ਜਾਂਦਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਤੇ ਨਾ। ਤੇ ਇਹ ਵੀ ਮੰਗ ਮੰਗੀਏ ਕਿ ਸੱਚੇ ਪਾਤਸ਼ਾਹ ਜਿੱਥੇ ਦੁਨਿਆਵੀ ਪਦਾਰਥਾਂ ਦੇ ਭੰਡਾਰੇ ਭਰੇ ਨੇ ਤੇ ਉੱਥੇ ਨਿਤਨੇਮ ਦੀਆਂ ਵੀ ਦਾਤਾਂ ਦਿਓ। ਜੀ ਆਇਆਂ ਨੂੰ ਧੰਨਵਾਦ, ਦੋਨਾਂ ਪਰਿਵਾਰਾਂ ਨੂੰ ਜੀ ਆਇਆਂ ਨੂੰ, ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ। ਦੇਗ ਲੈਣ ਤੋਂ ਉਪਰੰਤ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਵਜ਼ੀਰ ਸਾਹਿਬਾਨ ਬਾਬਾ ਜੀ ਆਪ ਜੀ ਨੂੰ ਅਗਲੇ ਪ੍ਰੋਗਰਾਮ ਬਾਰੇ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾ ਰਹੇ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਜੱਥਾ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ। ਉਸ ਤੋਂ ਬਾਅਦ ਜਿਹੜੀ ਸਮਾਪਤੀ ਹੈ, ਸ਼ਗਨ ਦੀ ਰਸਮ ਜਿਹੜੀ ਹੈ ਉਹ ਟੈਂਟ ਦੇ ਵਿੱਚ ਹੋਵੇਗੀ। ਉੱਥੇ ਹੀ ਤੁਸੀਂ ਲੰਗਰ ਛਕਣਾ ਹੈ, ਉੱਥੇ ਹੀ ਸ਼ਗਨ ਦੀ ਰਸਮ ਸਾਰੀ ਪੂਰੀ ਹੋਵੇਗੀ। ਸੋ ਵਿਆਹ ਦੇ ਸਮਾਗਮਾਂ ਦੀ ਇੱਥੇ ਸਾਰੀ ਸਮਾਪਤੀ ਹੈ। ਦੂਸਰੀ ਬੇਨਤੀ ਹੈ ਵੀ ਆਪਾਂ ਨੇ ਗੱਲਾਂ ਨਹੀਂ ਕਰਨੀਆਂ, ਸਾਨੂੰ ਹਰ ਵਾਰੀ ਹੀ ਇਹ ਗੱਲ ਕਹਿਣੀ ਪੈਂਦੀ ਹੈ ਸੰਗਤਾਂ ਨੂੰ ਜਦੋਂ ਆਨੰਦ ਕਾਰਜ ਦੀ ਸਮਾਪਤੀ ਹੁੰਦੀ ਹੈ। ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ। ਆਪਾਂ ਗੁਰੂ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ। ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ। ਗੱਲਾਂ ਨਹੀਂ ਕਰਨੀਆਂ, ਆਪਾਂ ਬਾਹਰ ਜਾ ਕੇ ਗੱਲਾਂ ਕਰ ਸਕਦੇ ਹਾਂ, ਹੋਰ ਫੋਟੋਆਂ ਖਿਚਾ ਸਕਦੇ ਹਾਂ, ਪਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਗੱਲ ਚੰਗੀ ਨਹੀਂ ਲੱਗਦੀ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਇੱਥੇ ਹੀ ਹੁਣ ਸਾਰੀ ਸਮਾਪਤੀ ਹੈ, ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਨਾਲ ਆਪਾਂ ਢਾਡੀ ਵਾਰਾਂ ਹੁਣ ਸਰਵਣ ਕਰਾਂਗੇ ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਢਾਡੀ ਜੱਥੇ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀ ਝੁਕਾਏ ਤੂੰ ਦਾਤਾ ਬਖਸ਼ਣਹਾਰਾ ਤੇਰੇ ਬਿਲਣਾ ਪਾਰ ਤਾਰਾ ਦਾਤ ਨਾਮ ਦੀ ਝੋਲੀ ਪਾ ਦਿਓ ਸੁੱਤੇ ਸਾਡੇ ਭਾਗ ਜਗਾ ਦਿਓ ਅਜੀਤ ਵਾਲਾ ਰਜੋਈ ਕਰਦਾ ਨੀ ਤੇਰੇ ਬਿਨ ਪਾਰਸ ਦਾ ਸਰਦਾ ਗੁਰੂ ਸਾਹਿਬਾਂ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਪਾਤਸ਼ਾਹ ਦੇ ਚਰਨਾਂ ਚ ਸੀਸ ਝੁਕਾਉਂਦਿਆਂ ਪਿਆਰ ਆਪਦ ਸਤਿਕਾਰ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਾਗਾਂ ਵਾਲੇ ਹਾਂ ਪਾਤਸ਼ਾਹ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹਾਂ ਸਤ ਸੰਗਤ ਵਿੱਚ ਆ ਕੇ ਲਾਹਾ ਖੱਟ ਰਹੇ ਹਾਂ ਇਹ ਜਿਹੜਾ ਸਮਾਂ ਸਾਡਾ ਸਫਲਾ ਹੋ ਰਿਹਾ ਗੁਰੂ ਦੀ ਗੋਦ ਦੇ ਅੰਦਰ ਕੋਈ ਗੁਰਬਾਣੀ ਪੜ੍ਹ ਕੇ ਸਮਾਂ ਸਫਲਾ ਕਰ ਰਿਹਾ ਕੋਈ ਗੁਰਬਾਣੀ ਸੁਣ ਕੇ ਕੋਈ ਵਿਚਾਰ ਕੇ ਗੁਰਬਾਣੀ ਨੂੰ ਕੋਈ ਸੇਵਾ ਕਰਕੇ ਕੋਈ ਧਿਆਨ ਜੋੜ ਕੇ ਝਾੜੂ ਤੋਂ ਲੈ ਕੇ ਚੌਰ ਸਭ ਤੱਕ ਦੀਆਂ ਸਵਾਵਾਂ ਮੇਰੇ ਪਾਤਸ਼ਾਹ ਦੇ ਦਰ ਦੇ ਉੱਤੇ ਜੋ ਵੀ ਕਰਦਾ ਉਹਦੀਆਂ ਕੀਤੀਆਂ ਹੋਈਆਂ ਸਵਾਵਾਂ ਅਸਫਲ ਹੋ ਜਾਂਦੀਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਨਸਾਨ ਨੂੰ ਵੀ ਤੂੰ ਇੱਥੇ ਸੇਵਾ ਤੇ ਸਿਮਰਨ ਵਾਸਤੇ ਆਇਆ ਸੇਵਾ ਤੇ ਸਿਮਰਨ ਨੂੰ ਦੋ ਖੰਭ ਨੇ ਬੰਦੇ ਦੇ ਜਿਹੜੇ ਦਰਗਾਹ ਤੱਕ ਲੈ ਜਾਂਦੇ ਆ ਸੇਵਾ ਤੇ ਸਿਮਰਨ ਨਿਤਨੇਮ ਆ ਜਿਹੜਾ ਸਾਡੀ ਦਰਗਾਹੀ ਟੈਕਤਾ ਦੁਨੀਆਂ ਤੇ ਦਰਗਾਹ ਸਫਲ ਹੋ ਜਾਂਦੀ ਹੈ ਜਿਹੜਾ ਬੰਦਾ ਸੇਵਾ ਤੇ ਸਿਮਰਨ ਦੇ ਨਾਲ ਜੁੜਿਆ ਕਰਮਾ ਭਾਗਾਂ ਵਾਲਿਆਂ ਨੂੰ ਸੇਵਾ ਤੇ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ ਹਰੇਕ ਬੰਦਾ ਸੇਵਾ ਸਿਮਰਨ ਨਾਲ ਜੁੜ ਨਹੀਂ ਸਕਦਾ ਇੱਥੇ ਵੱਡੇ ਵੱਡੇ ਰਾਜੇ ਪੀਰ ਪੈਗੰਬਰ ਔਲੀਏ ਅਵਤਾਰ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਚ ਝੁਕੇ ਮੇਰੇ ਪਾਤਸ਼ਾਹ ਦੇ ਦਰੋਂ ਘਰੋਂ ਸਵਾਵਾਂ ਮੰਗੀਆਂ ਗੁਰੂ ਅੰਗਦ ਦੇਵ ਜੀ ਜਦੋਂ ਭਾਈ ਲਹਿਣਾ ਜੀ ਸਨ ਉਹ ਦੇਵੀ ਦੇ ਉਪਾਸ਼ਕਨੇ ਸੰਗ ਲੈ ਕੇ ਜਾਂਦੇ ਆ ਹਰੇਕ ਸਾਲ ਦੇਵੀ ਦਾ ਪਰ ਇੱਕ ਦਿਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਹ ਰੁਕੇ ਹੋਏ ਨੇ ਸੰਗਤਾਂ ਦਾ ਠਹਿਰਾਓ ਕਰਾ ਕੇ ਪੜਾਂ ਕਰਾ ਕੇ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਿਦਾਰੇ ਕਰਨ ਗਏ ਜਿਨ੍ਹਾਂ ਨੂੰ ਰੱਬ ਆਪ ਲੈਣ ਆਇਆ ਤੇ ਇਹ ਭਾਈ ਲੈਣੇ ਜਿਹਨੇ ਇੱਕ ਕੌਤਕ ਦੇਖਿਆ ਸੀ ਵੀ ਇੱਕ ਬੀਬੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੇ ਰਾਤ ਦੇ ਪਹਿਲੇ ਪਹਿਰ ਝਾੜੂ ਦੀ ਸੇਵਾ ਨਿਭਾ ਰਹੀ ਹੈ ਤੇ ਭਾਈ ਲੈਣੇ ਜਿਹਨੇ ਪੁੱਛਿਆ ਬੀਬਾ ਸਾਹਿਬ ਆਰਾਮ ਕਰ ਰਹੇ ਨੇ ਤੂੰ ਕੌਣ ਹੈ ਇਸ ਵੇਲੇ ਸੇਵਾ ਕਰ ਰਹੀ ਹੈ ਕਿਉਂਕਿ ਜਿਹੜਾ ਦੇਵਤਿਆਂ ਦਾ ਟਾਈਮ ਆ ਉਹ ਦੁਨੀਆਂ ਦੇ ਨਾਲ ਨਹੀਂ ਮਿਲਦਾ ਹੁੰਦਾ ਪਹਿਲੇ ਪਹਿਰੇ ਹਰ ਕੋਈ ਜਾਗੇ ਤੇ ਦੂਜੇ ਪਹਿਰੇ ਭੋਗੀ ਤੀਜੇ ਪਹਿਰੇ ਤਸਕਰ ਜਾਗਣ ਤੇ ਚੌਥੇ ਪਹਿਰੇ ਜੋਗੀ ਰਾਤ ਦੇ ਪਹਿਲੇ ਪਹਿਰ ਚ ਤਾਂ ਹਰ ਕੋਈ ਜਾਗਦਾ ਦੂਜੇ ਪਹਿਰ ਚ ਕਾਮ ਵਾਸ਼ਨਾ ਵਾਲੇ ਤੇ ਤੀਜੇ ਪਹਿਰ ਚ ਚੋਰ ਚੋਰੀਆਂ ਕਰਨ ਵਾਲੇ ਚੌਥੇ ਪਹਿਰ ਚ ਜੋਗੀ ਲੋਕ ਜਾਗਦੇ ਨੇ ਤਪਸ਼ਵੀ ਲੋਕ ਜਾਗਦੇ ਨੇ ਵੱਡਿਆਂ ਭਾਗਾਂ ਵਾਲੇ ਨਿਤਨੇਮੀ ਲੋਕ ਜਾਗਦੇ ਆ ਚੌਥੇ ਪਹਿਰ ਦੇ ਵਿੱਚ ਚੌਥੇ ਪਹਿਰੇ ਜੋਗੀ ਭਾਈ ਲਹਿਣਾ ਜੀ ਆਪ ਅਵਸਥਾ ਬੜੀ ਉੱਚੀ ਰੱਖਦੇ ਸਨ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੋਈ ਆਮ ਨੀ ਇਹ ਬੀਬੀ ਕੋਈ ਆਮ ਨੀ ਜਿਹੜੀ ਰਾਤ ਦੇ 12 ਵਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਸੇਵਾ ਨਿਭਾ ਰਹੀ ਹੈ ਤੇ ਫਿਰ ਵੀ ਪੁੱਛਿਆ ਉਹ ਕਹਿੰਦੀ ਲਹਿਣਿਆ ਮੈਂ ਉਹੀ ਦੇਵੀ ਆ ਜਿਹਦਾ ਤੂੰ ਉਪਾਸ਼ਕ ਹੈ ਜਿਹਦੇ ਸੰਗ ਲੈ ਕੇ ਜਾਂਦਾ ਹਰੇਕ ਸਾਲ ਇਹ ਗੁਰੂ ਨਾਨਕ ਦਾ ਦਰ ਸਾਰੇ ਦੇਵੀ ਦੇਵਤਿਆਂ ਵਾਸਤੇ ਵੱਡਾ ਹੈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਪਾਲ ਭੂਲ ਮਤ ਜਾਹੋ ਮਾਨਸ ਜਨਮ ਕਾ ਹੀ ਲਾਹੋ ਇਹ ਦੇਵੀ ਕਹਿੰਦੀ ਵੀ ਆ ਜਿਹੜੀ ਦੇਹੀ ਮਿਲੀ ਨਾ ਤੈਨੂੰ ਮਨੁੱਖਾ ਜਾਮਾ ਮਿਲਿਆ ਹਰੇਕ ਇਨਸਾਨ ਨੂੰ ਇਹ ਜਾਮੇ ਚਾ ਕੇ ਹੀ ਦੇਵੀ ਦੇਵਤੇ ਬਣੇ ਨੇ ਲੋਕ
ਦੇਵ ਲੋਕ ਇਹ ਦੇਹੀ ਨੂੰ ਲੋਚਦੇ ਵੀ ਇਹ ਦੇਹੀ ਵਿੱਚ ਜਾਈਏ ਤੇ ਬੰਦਗੀ ਕਰੀਏ, ਨੇਕੀਆਂ ਕਰੀਏ, ਚੰਗਿਆਈਆਂ ਕਰੀਏ। ਤੇ ਮੈਂ ਉਹੀ ਦੇਵੀ ਆ ਜਿਹਦਾ ਤੂੰ ਪਾਸ਼ਕਾ, ਮੈਂ ਇੱਥੋਂ ਦਾਤਾ ਲੈ ਕੇ ਤੇਰੇ ਵਰਗੇ ਭਗਤ ਪਿਆਰਿਆਂ ਨੂੰ ਵੰਡਦੀ ਹਾਂ। ਤੇ ਫਿਰ ਭਾਈ ਲੈਣਾ ਜੀ ਨੇ ਕਿਹਾ ਸੀ ਵੀ ਜੇ ਦੇਵੀ ਜੀ ਤੁਸੀਂ ਇੱਥੋਂ ਦਾਤਾ ਲੈ ਰਹੇ ਹੋ ਤੇ ਫਿਰ ਅਸੀਂ ਵੀ ਸਿੱਧੀਆਂ ਇੱਥੋਂ ਹੀ ਦਾਤਾ ਲਵਾਂਗੇ। ਕਹਿ ਕੇ ਤੁਹਾਡੇ ਤੇ ਸਾਡੇ ਵਿੱਚ ਕੋਈ ਬੜਾ ਫਰਕ ਨਹੀਂ, ਕਿਉਂ ਤੁਸੀਂ ਵੀ ਇਸੇ ਘਰ ਦੇ ਮੰਗਤੇ ਹੋ ਤੇ ਅਸੀਂ ਵੀ ਇਸੇ ਘਰ ਦੇ ਮੰਗਤੇ ਬਣ ਕੇ ਬਹਿ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦਾ ਦਰ ਐਸਾ ਹੈ ਜਿੱਥੇ ਸੇਵਾ ਤੇ ਸਿਮਰਨ ਦੇ ਨਾਲ ਵੱਡ ਮੁੱਲੀਆਂ ਦਾਤਾਂ ਝੋਲੀ ਚ ਪੈ ਜਾਂਦੀਆਂ। ਆਓ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕਰਨ ਦਾ ਯਤਨ ਕਰੀਏ। ਕਲਯੁਗ ਦੇ ਅਵਤਾਰ ਪਰਵਤਗਾਰ ਪਰਮੇਸ਼ਰ ਦੁਨੀਆਂ ਨੂੰ ਤਾਰਨ ਵਾਲੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗਾ ਚਾਨਣ ਹੋਆ, ਜਿਉਂ ਕੱਲ ਸੂਰਜ ਨਿਕਲਿਆ ਤਾਰੇ ਛਪੇ ਅਧੇਰ ਪਲੋਆ। ਧੁੰਦ ਜਿਹੜੀ ਆਮ ਮੌਸਮ ਦੇ ਹਿਸਾਬ ਨਾਲ ਉਹ ਧੁੰਦ ਦੀ ਗੱਲ ਨਹੀਂ ਕੀਤੀ ਗਈ, ਜਿਹੜੀ ਧੁੰਦ ਮੌਸਮ ਦੇ ਹਿਸਾਬ ਨਾਲ ਜਾਂ ਵਰਖਾ ਮੌਸਮ ਦੇ ਹਿਸਾਬ ਨਾਲ ਜਾਂ ਸਨੋਹ ਮੌਸਮ ਦੇ ਹਿਸਾਬ ਨਾਲ ਉਹ ਗੱਲ ਨਹੀਂ ਇੱਥੇ, ਇੱਥੇ ਪਾਪਾਂ ਦੀ ਧੁੰਦ ਦੀ ਗੱਲ ਹੈ, ਪਾਪਾਂ ਦੇ ਘੁੱਪ ਹਨੇਰੇ ਦੀ ਗੱਲ ਹੈ। ਇੱਥੇ ਪਾਪ ਕਮਾਉਣ ਦੀ ਗੱਲ ਕੀਤੀ ਹੈ ਮਹਾਰਾਜ ਨੇ ਵੀ ਪਾਪਾਂ ਦੀ ਧੁੰਦ ਮਿਟ ਗਈ ਹੈ। ਮੇਰੇ ਬਾਬੇ ਨਾਨਕ ਜੀ ਦੇ ਆਉਣ ਤੇ ਚਾਨਣ ਹੋ ਗਿਆ, ਜਿਹੜੇ ਭਗਤ ਬੰਦੇ ਨੇ ਕਿਰਤੀ ਬੰਦੇ ਹੈ ਉਹਨਾਂ ਦੇ ਮਨਾਂ ਨੂੰ ਹੁਲਾਰੇ ਮਿਲੇ ਹੈ, ਧਰਮੀ ਬੰਦਿਆਂ ਦੇ ਮਨ ਖੁਸ਼ ਹੋਏ ਹੈ ਤੇ ਜਿਹੜੇ ਅਧਰਮੀ ਨੇ ਪਖੰਡੀ ਹੈ ਉਹਨਾਂ ਦੇ ਦਿਲ ਡੋਲ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਗਟ ਹੋਣ ਦੇ ਨਾਲ। ਮੇਰੇ ਸਤਿਗੁਰੂ ਅਕਾਲ ਪੁਰਖ ਆਪਣੇ ਸਾਥੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਜਗਤ ਜਲੰਧੇ ਨੂੰ ਉਤਾਰਦੇ ਫਿਰਦੇ ਹੈ। ਭਾਈ ਮਰਦਾਨਾ ਜੀ ਮਹਾਰਾਜ ਦਾ ਰਾਗੀ ਢਾਡੀ ਰਵਾਬੀ, ਜਿਹਨੇ ਆਪਣੀ ਜ਼ਿੰਦਗੀ ਚ ਕਦੇ ਵਚਨ ਨਹੀਂ ਮੋੜਿਆ ਮਹਾਰਾਜ ਜੀ ਦਾ, ਹਾਂ ਕਿਤੇ ਮਰਦਾਨੇ ਨੂੰ ਭੁੱਖ ਲੱਗਣ ਦਾ ਕਾਰਨ ਬਣਾਉਣਾ ਉਹ ਵੀ ਮਹਾਰਾਜ ਦੇ ਹੁਕਮ ਵਿੱਚ ਹੀ ਸੀ। ਤੇ ਬਾਕੀ ਜਿਹੜਾ ਇਨਸਾਨ ਆ ਆਮ ਹੈ, ਭਾਈ ਮਰਦਾਨੇ ਜੀ ਨੂੰ ਤਾਂ ਆਪਾਂ ਆਮ ਨਹੀਂ ਕਹਿ ਸਕਦੇ, ਪਰ ਜਿਹੜੇ ਆਪਣੇ ਵਰਗੇ ਆਮ ਨੇ, ਸਾਡੇ ਵਿੱਚ ਕੋਈ ਜ਼ਰੂਰਤ ਨਹੀਂ ਵੀ ਅਸੀਂ ਆਪਣੇ ਆਪ ਕੁਝ ਬੋਲ ਲਈਏ, ਕੁਝ ਸੁਣ ਲਈਏ, ਕੁਝ ਕਹਿ ਲਈਏ, ਕੁਝ ਕਰ ਲਈਏ, ਜੋ ਹੋਣਾ ਉਹਦੇ ਹੁਕਮ ਵਿੱਚ ਹੀ ਹੋਣਾ। ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਅੰਤਾਂ ਦਾ ਪਿਆਰ ਆ ਭਾਈ ਮਰਦਾਨੇ ਦਾ। ਗੁਰੂ ਸਾਹਿਬ ਗੁਰਬਾਣੀ ਗਾਉਂਦੇ ਸ਼ਬਦ ਗਾਉਂਦੇ ਆ ਤੇ ਭਾਈ ਮਰਦਾਨਾ ਜੀ ਤਾਰ ਛੇੜਦੇ ਹੈ, ਰਵਾਬ ਛੇੜਦੇ ਹੈ, ਰਾਗ ਦੀ ਧੁਨੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲੇ ਹੋਏ ਮਿੱਠੇ ਬੋਲ ਪੱਥਰਾਂ ਨੂੰ ਵੀ ਠੰਡ ਪਾ ਦਿੰਦੇ ਹੈ। ਅਨੇਕਾਂ ਤਪਦੇ ਹੋਏ ਹਿਰਦੇ, ਸੜਦੇ ਹੋਏ ਹਿਰਦਿਆਂ ਨੂੰ ਠੰਡਾ ਕਰਤਾ ਮੇਰੇ ਪਾਤਸ਼ਾਹ ਦੀ ਬਾਣੀ ਨੇ। ਰਹੇਲ ਖੰਡ ਵਿੱਚ ਪਹੁੰਚੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆਂ ਨੂੰ ਤਾਰਦੇ ਹੋਏ, ਤੇ ਇੱਥੇ ਵੀ ਅਪਰਾਧੀ ਲੋਕ ਵੱਸਦੇ ਆ, ਪਾਪੀ ਲੋਕ ਵੱਸਦੇ ਆ। ਇੱਥੇ ਇਨਸਾਨਾਂ ਦੀ ਮੰਡੀ ਲੱਗਦੀ ਹੈ, ਇੱਥੇ ਬੱਚੇ ਚੁੱਕੇ ਜਾਂਦੇ ਆ, ਬਜ਼ੁਰਗਾਂ ਤੇ ਅਤਿਆਚਾਰ ਹੁੰਦਾ, ਧੀਆਂ ਭੈਣਾਂ ਚੁੱਕ ਕੇ ਵੇਚੀਆਂ ਜਾਂਦੀਆਂ ਏ। ਇੱਥੇ ਦੇ ਹੁਕਮਰਾਨਾਂ ਦਾ ਇਹ ਕੰਮ ਹੈ, ਇਹ ਧੰਦਾ ਏ। ਆ ਪੰਜਾਬ ਦੀ ਧਰਤੀ ਤੇ ਵੀ ਆਪਾਂ ਬਹੁਤ ਸਾਰੀਆਂ ਖਬਰਾਂ ਸੁਣਦੇ ਹਾਂ ਵੀ ਕੁੜੀਆਂ ਲਾਪਤਾ ਹੋ ਗਈਆਂ, ਬੱਚੇ ਲਾਪਤਾ ਹੋ ਗਏ। ਜਿਹੜੇ ਗੁਰੂ ਨੇ ਨਾ ਵੱਡੇ ਵੱਡੇ, ਉਹ ਬੱਚਿਆਂ ਨੂੰ ਚੁੱਕੇ ਜਾਂ ਲੜਕੀਆਂ ਨੂੰ ਚੁੱਕੇ, ਉਹਨਾਂ ਦੇ ਅੰਗ ਪੈਰ ਸਰੀਰ ਦੇ ਵਿੱਚ ਵੱਢ ਮੁੱਲੀਆਂ, ਸਰੀਰ ਦੇ ਵਿੱਚੋਂ ਉਹਨਾਂ ਨੇ ਗੁਰਦੇ ਵਗੈਰਾ, ਦਿਲ ਵਗੈਰਾ, ਜੋ ਲੋੜੀ ਦੀਆਂ ਚੀਜ਼ਾਂ ਨੇ ਕੱਢ ਕੇ ਗਾਂ ਵੇਚਦੇ ਆ ਤੇ ਜਾਂ ਭੀਖ ਮੰਗਣ ਲਾ ਦਿੰਦੇ। ਅੱਜ ਵੀ ਇਹ ਸਮਾਂ ਚੱਲਦਾ ਹੈ, ਅੱਜ ਵੀ ਅਪਰਾਧੀ ਲੋਕ ਉਸੇ ਤਰ੍ਹਾਂ ਅਪਰਾਧ ਕਰਦੇ ਹੈ। ਤੇ ਇੱਥੋਂ ਦੇ ਜਿਹੜੇ ਪਠਾਨ ਨੇ ਉਹ ਗੁਲਾਮ ਬਣਾਉਂਦੇ ਆ ਲੋਕਾਂ ਨੂੰ, ਆਪਣੇ ਨੌਕਰ ਬਣਾਉਂਦੇ ਆ ਲੋਕਾਂ ਨੂੰ, ਉਹ ਵੇਚ ਦਿੰਦੇ ਆ ਗਾਂ ਰਾਜੇ ਮਹਾਰਾਜਿਆਂ ਕੋਲੇ। ਸਾਰੀ ਉਮਰ ਇੱਕ ਰੋਟੀ ਦੇ ਟੁਕੜੇ ਤੇ ਕੰਮ ਕਰਨਾ ਪੈਂਦਾ ਗਰੀਬ ਗੁਰਬਿਆਂ ਨੂੰ। ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁੱਝ ਗਏ ਹੈ, ਕਿੰਨੇ ਘਰਾਂ ਦੇ ਵਿੱਚੋਂ ਕਿੰਨੇ ਪਰਿਵਾਰ ਵਿਛੜ ਗਏ ਨੇ। ਤੇ ਮਹਾਰਾਜ ਜਦੋਂ ਸੰਘਣੇ ਜੰਗਲ ਵਿੱਚ ਗਏ ਹੈ ਤੇ ਸੱਚੇ ਪਾਤਸ਼ਾਹ ਨੂੰ ਪਤਾ ਵੀ ਆਉਣ ਵਾਲਾ ਸਮਾਂ ਕੀ ਹੈ, ਅੱਗੇ ਕੀ ਬਣਾ ਵਾਪਰਨਾ,
ਮਹਾਰਾਜ ਆਪ ਦੀ ਕਲਾ ਆਪਣੇ ਕੌਤਕ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਮਰਦਾਨੇ ਨੂੰ ਕਹਿੰਦੇ ਹੈ। ਸਤਿਗੁਰੂ ਕਹਿੰਦੇ ਮੀਰ ਜੀ ਤੁਸੀਂ ਚਾਲੇ ਪਾਵੋ, ਮੰਨੋ ਸਾਡੀ ਗੱਲ ਨੂੰ ਨਾ ਦੇਰ ਲਗਾਵੋ, ਰੱਬ ਨੇ ਚਾਹਿਆ ਫੇਰ ਮਿਲਾਂਗੇ, ਆਪੇ ਮਿਲਣ ਪਿਆਰੇ, ਉਹਦੀਆਂ ਰਮਜਾਂ ਉਹੀ ਜਾਣੇ, ਉਹਦੇ ਖੇਲ ਨਿਆਰੇ, ਅਜੀਤਵਾਲ ਦੇ ਪਾਰਸ ਵਰਗੇ ਜਿਹਨੇ ਡੁੱਬਦੇ ਪੱਥਰ ਤਾਰੇ, ਜਿਵੇਂ ਭਾਈ ਮਰਦਾਨੇ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਭਾਈ ਮਰਦਾਨਿਆ ਸਾਤੋਂ ਦੂਰ ਹੋ ਜਾ, ਨਜ਼ਰਾਂ ਤੋਂ ਪਰੇ ਚਲਾ ਜਾ, ਚਾਲਾ ਮਾਰਦੇ ਇੱਥੋਂ, ਕਿਉਂਕਿ ਆਉਣ ਵਾਲਾ ਸਮਾਂ ਤੇ ਤੂੰ ਸਹਾਰਿਆ ਨਹੀਂ ਜਾਣਾ। ਉਹਨਾਂ ਬੋਲਾਂ ਨੂੰ ਸਾਥੀ ਹੈ

ਜਿਸ ਪਿਆਰੇ ਸੋਨੇਹੇ ਤਿਸ ਆਗੈ ਮਰ ਚੱਲੀਐ। ਕਹਿੰਦੇ ਜਿਹੜੇ ਪਿਆਰੇ ਨਾਲ ਪ੍ਰੇਮ ਹੋਵੇ ਨਾ, ਤੇ ਉਹ ਤੋਂ ਜਿਹੜਾ ਵਿਛੜਨਾ ਮੌਤ ਤੋਂ ਵੀ ਕਿਤੇ ਬਹੁਤ ਭਾਰਾ, ਬਹੁਤ ਡਾਢਾ ਦੁੱਖ ਹੋ ਜਾਂਦਾ। ਮੌਤ ਇੱਕ ਵਾਰੀ ਆਉਂਦੀ ਸਰ ਜਾਂਦਾ, ਤੇ ਜਿਹੜਾ ਵਿਛੋੜੇ ਦਾ ਦੁੱਖ ਹੈ ਉਹ ਨਿੱਤ ਸਤਾਉਂਦਾ। ਹਰ ਰੋਜ਼ ਦੀ ਮੌਤ ਹੈ, ਜਿਉਂਦਾ ਤੇ ਮਰਦਾ ਬੰਦਾ ਵਿਛੋੜੇ ਦੀ ਅੱਗ ਦੇ ਵਿੱਚ ਸੜਦਾ ਬੜਦਾ ਰਹਿੰਦਾ। ਤੇ ਭਾਈ ਮਰਦਾਨਾ ਜੀ ਨੇ ਜਿਹੜੇ ਰੱਬ ਦੇ ਨਾਲ ਪ੍ਰੀਤੀ ਆ, ਅੰਦਰੋਂ ਪ੍ਰੀਤ ਜੋੜੀ ਹੋਈ ਹੈ ਭਾਈ ਮਰਦਾਨੇ ਜੀ ਨੇ। ਸਾਚੀ ਪ੍ਰੀਤ ਆ, ਹਮ ਤੁਮਸੋ ਜੋਰੀ, ਤੁਮਸੋ ਜੋਰ ਆ, ਅਵਰ ਸੰਗ ਆ ਤੋਰੀ। ਜਦੋਂ ਪ੍ਰੀਤੀ ਰੱਬ ਨਾਲ ਜੁੜ ਜਾਵੇ ਨਾ, ਪ੍ਰੇਮ ਦੀਆਂ ਗੰਢਾਂ ਪੈ ਜਾਣ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ, ਅੰਦਰੋਂ ਸਾਂਝ ਬਣ ਜਾਵੇ ਜਦੋਂ ਗੁਣਾਂ ਦੀ, ਤੇ ਫਿਰ ਵਿਛੜਨਾ ਬੜਾ ਔਖਾ ਹੋ ਜਾਂਦਾ, ਦੂਰ ਜਾਣਾ ਬੜਾ ਔਖਾ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਨਿਰਾਲੇ ਕੌਤਕ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਵੀ ਤੈਨੂੰ ਸਾਡੇ ਤੋਂ ਦੂਰ ਜਾਣਾ ਪੈਣਾ ਕੁਝ ਸਮੇਂ ਲਈ, ਮਿਲਾਂਗੇ, ਆਊਗਾ ਸਮਾਂ ਫਿਰ ਦੁਬਾਰੇ ਮਿਲਾਂਗੇ, ਮਨ ਨੂੰ ਟਿਕਾਣੇ ਰੱਖੀ, ਤੈਨੂੰ ਛੱਡਦੇ ਨਹੀਂ। ਪਰ ਆਹ ਜਿਹੜਾ ਅੱਜ ਦਾ ਸਮਾਂ, ਜਿਹੜਾ ਮੂਹਰੇ ਆਉਣ ਵਾਲਾ ਸਮਾਂ ਏ, ਇਹ ਸਾਨੂੰ ਇਕੱਲਿਆਂ ਨੂੰ ਗੁਜ਼ਾਰਨਾ ਪੈਣਾ ਹੁਕਮਾਂ ਨਿਰੰਕਾਰ ਦਾ, ਪਰਵਤਗਾਰ ਦਾ ਹੁਕਮ ਹੈ। ਤੇ ਭਾਈ ਮਰਦਾਨਾ ਜੀ ਦੇ ਹੱਥ ਜੁੜ ਕੇ ਕਹਿੰਦੇ ਸੱਚੇ ਪਾਤਸ਼ਾਹ, ਗਰੀਬ ਨਿਵਾਜ ਆ, ਤੁਹਾਡੀ ਰਸਨਾ ਦੇ ਵਿੱਚੋਂ, ਤੁਹਾਡੇ ਪਾਵਨ ਬੋਲਾਂ ਚੋਂ ਇਹ ਬਚਨ ਸੁਣ ਕੇ ਹਿਰਦਾ ਬਲੂੰਦਰਿਆ ਗਿਆ। ਸੱਚੇ ਪਾਤਸ਼ਾਹ ਜੀ, ਉਹ ਤੁਹਾਨੂੰ ਪਤਾ ਹੈ ਵੀ ਮੈਂ ਤੁਹਾਤੋਂ ਦੂਰ ਨਹੀਂ ਰਹਿ ਸਕਦਾ, ਤੁਹਾਤੋਂ ਵਿਛੜ ਕੇ ਮੇਰਾ ਮਰ ਜਾਣਾ ਚੰਗਾ, ਵਿਛੜਨਾ ਚੰਗਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਹੀ ਜਾਣਦੇ, ਤੂੰ ਸਾਡਾ ਰਾਗੀ ਢਾਡੀ ਹੈ, ਬੜਾ ਪਿਆਰ ਕਰਦਾ ਸਾਨੂੰ। ਉਹ ਵੀ ਅੰਦਰੋਂ ਇੱਕ ਤਾਂ ਹੁੰਦਾ ਨਾ ਪਿਆਰ, ਵੀ ਉੱਤੋਂ ਉੱਤੋਂ ਦਿਖਾਉਣੇ ਆਪਾਂ ਪਿਆਰ, ਕਈ ਵਾਰੀ ਅੰਦਰੋਂ ਗੱਲ ਹੋਰ ਆ ਰੱਬ ਦੇ ਨਾਲ, ਅੰਦਰੋਂ ਨੇਹ ਕੀਤੇ ਦੀ, ਦਿਲੋਂ ਮੁਹੱਬਤ ਜੈਨ। ਕਹਿੰਦੇ ਜਿਹੜੇ ਦਿਲੋਂ ਮੁਹੱਬਤ ਕਰਦੇ ਆ ਨਾ, ਉਹ ਸੱਚੇ ਪੁਰਖ ਨੇ, ਜਿਨ੍ਹਾਂ ਦੀ ਦਿਲੋਂ ਸਾਂਝ ਆ, ਜਿਹੜੇ ਅੰਦਰੋਂ ਰੱਬ ਨਾਲ ਜੁੜੇ ਹੋਏ ਨੇ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ, ਤੁਹਾਨੂੰ ਪਤਾ ਵੀ ਮੈਂ ਤੁਹਾਤੋਂ ਦੂਰ ਨਹੀਂ ਜਾ ਸਕਦਾ। ਪਰ ਮਹਾਰਾਜ ਕਹਿੰਦੇ ਮਰਦਾਨਿਆਂ, ਸਾਡਾ ਬਚਨ ਵੀ ਕਮਾਉਣਾ ਪੈਣਾ, ਸਾਡੇ ਆਖੇ ਵੀ ਲੱਗਣਾ ਪੈਣਾ, ਵੀ ਜੇ ਚੇਲਾ ਬਚਨ ਹੀ ਨਾ ਕਮਾਵੇ, ਆਖੇ ਨਾ ਲੱਗੇ, ਤੇ ਫਿਰ ਉਹ ਚੇਲਾ ਕਾਹਦਾ ਤੇ ਗੁਰੂ ਕਾਹਦਾ। ਰੱਬ ਸੱਚੇ ਪਾਤਸ਼ਾਹ ਗੁਰਬਾਣੀ ਚ ਕਹਿੰਦੇ ਚਾਕਰ ਲੱਗੇ ਚਾਕਰੀ, ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ, ਖਸਮਣਾ ਪਾਏ ਸਾਧ। ਚਾਕਰ ਤੋਂ ਭਾਵ ਨੁਕਰ, ਨੁਕਰੀ ਕਰਦਾ ਹੋਇਆ ਬੰਦਾ, ਚਾਕਰੀ ਕਰਦਾ ਹੋਇਆ ਉਹਦੇ ਮਾਲਕ ਨੂੰ ਮੱਤਾਂ ਦੇਵੇ, ਟੇਢੇ ਜਵਾਬ ਦੇਵੇ, ਇੱਕ ਗੱਲ ਦੇ ਦੋ ਗੱਲਾਂ ਲਾ ਕੇ ਜਵਾਬ ਦੇਵੇ, ਉਹਦਾ ਸਤਿਕਾਰ ਨਾ ਕਰੇ, ਅੱਖਾਂ ਨਾ ਮੰਨੇ, ਤੇ ਫਿਰ ਕਾਹਦਾ ਚਾਕਰ ਹੈ, ਕਾਹਦਾ

ਕਰਕਾ ਦਾ ਗੁੱਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ, ਉਂਜ ਕਹਿੰਦਾ ਵੀ ਤੁਹਾਡੇ ਚਰਨਾਂ ਦਾ ਭੌਰਾ ਗੋਲਾ ਚਾਕਰ ਆ ਨੁੱਕਰ ਆ, ਤੇ ਗੱਲ ਫਿਰ ਮਾਲਕ ਦੀ ਮੰਨਦਾ ਨੀ, ਮਾਲਕ ਦੀ ਮੰਨਣੀ ਪੈਣੀ। ਤੇ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਤੋਂ ਲੈ ਕੇ ਆ ਗਿਆ, ਭਰੇ ਹੋਏ ਮਨ ਦੇ ਨਾਲ, ਅੱਖਾਂ ਵਿੱਚੋਂ ਹੰਝੂ ਸੁੱਟਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਨ ਲੱਗੇ ਹੈ। ਸਤਿਗੁਰਾਂ ਤੋਂ ਭਾਈ ਮਰਦਾਨਾ ਜੀ ਦੂਰ ਚਲੇ ਗਏ। ਭੱਬਾਂ ਮਾਰਦਾ ਭਾਈ ਮਰਦਾਨਾ, ਜਿੱਧਰ ਨੂੰ ਮੋਹ ਹੋ ਗਿਆ ਉੱਧਰ ਨੂੰ ਤੁਰ ਪਿਆ, ਜਿਹੜਾ ਰਸਤਾ ਦੇਖਿਆ ਉੱਧਰ ਹੀ ਨੂੰ ਚਲਾ ਗਿਆ। ਤੇ ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਕੌਤਕ ਰਚਨਾ, ਕਹਿੰਦੇ ਬਾਲਕ ਅਵਸਥਾ ਦੇ ਸਰੂਪ ਵਿੱਚ ਮਹਾਰਾਜ ਆ ਗਏ, ਬੱਚੇ ਦੇ ਰੂਪ ਦੇ ਵਿੱਚ। ਗੁਰੂ ਜੇ ਆਪਾਂ ਕਹੀਏ ਨਾ ਕਿ ਵੀ ਇਨਸਾਨ ਕਹਿੰਦਾ ਵੀ ਮਹਾਰਾਜ ਨੇ ਤਾਂ ਕਰਾਮਾਤ ਨਹੀਂ ਦਿਖਾਈ। ਕਰਾਮਾਤ ਜਿਹੜੀ ਹੋਰ ਗੱਲ ਆ, ਤੇ ਜਿਹੜੀ ਕਲਾ ਵਰਤਣੀ ਉਹ ਹੋਰ ਗੱਲ ਹੁੰਦੀ ਹੈ। ਇੱਕ ਕਲਾ ਵਰਤਾਉਣੀ ਹੁੰਦੀ ਹੈ, ਇੱਕ ਕਰਾਮਾਤ ਦਿਖਾਉਣੀ ਹੁੰਦੀ ਹੈ। ਕਰਾਮਾਤਾ ਤਾਂ ਕੌਲੀ ਕੌਲੀ ਆਟਾ ਮੰਗਣ ਵਾਲੇ ਵੀ ਦਿਖਾ ਜਾਂਦੇ ਆ, ਕਰਾਮਾਤਾ ਤਾਂ ਜਾਦੂਗਰ ਵੀ ਆਮ ਬੰਦੇ ਦਿਖਾ ਜਾਂਦੇ ਆ, ਕਰਾਮਾਤਾਂ ਵੱਡੇ ਵੱਡੇ ਸਰਕਸ ਸਨਮਿਆਂ ਦੇ ਵਿੱਚ, ਮੇਲਿਆਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ। ਕਰਾਮਾਤ ਚੀਜ਼ ਹੋਰ ਹੈ ਤੇ ਕਲਾ ਵਰਤਾਉਣੀ ਗੱਲ ਹੋਰ ਹੈ। ਕਿਉਂਕਿ ਕਰਾਮਾਤ ਮਾਤ ਉਹ ਹੁੰਦੀ ਹੈ ਵੀ ਜਿਹੜਾ ਲੋਕਾਂ ਦੇ ਅੱਖੀ ਘੱਟਾ ਪਾਉਣਾ, ਲੋਕਾਂ ਨੂੰ ਬੇਵਕੂਫ ਬਣਾਉਣਾ, ਲੋਕਾਂ ਦੇ ਅੱਖੀ ਘੱਟਾ ਪਾਉਣਾ, ਉਹਨੂੰ ਕਹਿੰਦੇ ਆ ਕਰਾਮਾਤ। ਤੇ ਜਿਹੜੀ ਕਲਾ ਵਰਤਾਉਣੀ ਉਹ ਲੋਕਾਂ ਦੀਆਂ ਅੱਖਾਂ ਖੋਲਣੀਆਂ ਹੁੰਦੀਆਂ, ਅੱਖਾਂ ਖੋਲਣੀਆਂ, ਸੋਝੀ ਦੇਣੀ, ਉਹਨਾਂ ਨੂੰ ਗੁਨਾਹਾਂ ਤੋਂ ਦੂਰ ਕਰਨਾ, ਉਹਨਾਂ ਨੂੰ ਦੱਸਣਾ ਵੀ ਚੰਗਾ ਮਾੜਾ ਕੀ ਹੈ, ਤੁਹਾਨੂੰ ਕੀ ਕਰਨਾ ਚਾਹੀਦਾ, ਕਰਦੇ ਕੀ ਹੋ। ਅੱਖਾਂ ਤਾਂ ਬੰਦਾ ਜਦੋਂ ਜਨਮ ਲੈਂਦਾ ਤੇ ਥੋੜੇ ਚਿਰ ਬਾਅਦ ਹੀ ਦੁਨੀਆਂ ਨੂੰ ਦੇਖਣ ਲੱਗ ਜਾਂਦੀਆਂ, ਮਾਂ ਬਾਪ ਨੂੰ ਪਛਾਣਨ ਲੱਗ ਜਾਂਦੀਆਂ, ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਅੱਖਾਂ ਤਾਂ ਦੇਖਣ ਲੱਗ ਜਾਂਦੀਆਂ ਪਰ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਖੁੱਲਦੀਆਂ ਨਹੀਂ। ਦੇਖਣਾ ਹੋਰ ਗੱਲ ਅੱਖਾਂ ਦਾ ਤੇ ਅੱਖਾਂ ਦਾ ਖੁੱਲਣਾ ਹੋਰ ਗੱਲ। ਆਪਾਂ ਰਾਤ ਨੂੰ ਸੌਂਗੇ, ਵਿਸਰਾਮ ਕਰਦੇ ਹਾਂ ਥੱਕੇ ਟੁੱਟੇ ਕੰਮਕਾਰਾਂ ਤੋਂ, ਸਵੇਰੇ ਨੀਂਦ ਖੁੱਲੀ, ਅੱਖਾਂ ਖੁੱਲੀਆਂ, ਉੱਠ ਖੜੇ, ਸਾਨੂੰ ਘਰ ਬਾਰ ਦਿਸਿਆ, ਕੰਮਕਾਰ ਦਿਸੇ, ਪਰਿਵਾਰ ਦਿਸਿਆ, ਉੱਧਰ ਲੱਗ ਗਏ। ਇਹ ਅੱਖਾਂ ਦੇਖਣ ਲੱਗ ਗਈਆਂ ਦੁਨੀਆ ਨੂੰ, ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸੇ। ਇਹਨਾਂ ਅੱਖਾਂ ਨੇ ਬੜੇ ਰੰਗ ਤਮਾਸ਼ੇ ਦੇਖੇ ਦੁਨੀਆਂ ਦੇ, ਪਰ ਇਹਨਾਂ ਨੂੰ ਰੱਜ ਨਹੀਂ ਆਇਆ। ਤੇ ਸਤਿਗੁਰੂ ਕਹਿੰਦੇ ਇੱਕ ਹੁੰਦੀਆਂ ਅੱਖਾਂ ਖੁੱਲਣੀਆਂ ਤੇ ਉਹ ਖੁੱਲਦੀਆਂ ਆ ਕੇ ਗੁਰੂ ਦੇ ਦਰਬਾਰ 'ਚ ਆ, ਅੰਦਰੋਂ ਜਾਗਣਾ, ਜਿਹਨੂੰ ਆਪਾਂ ਕਹਿ ਦਈਏ ਜਾਗਣਾ, ਹਰ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਇੱਕ ਸਰੀਰ ਦਾ ਜਾਗਣਾ ਹੁੰਦਾ, ਇੱਕ ਅੰਦਰੋਂ ਜਾਗਣਾ ਹੁੰਦਾ ਮਨ ਦਾ। ਤੇ ਜਦੋਂ ਸਾਡਾ ਮਨ ਅੰਦਰੋਂ ਜਾਗ ਪਿਆ, ਉਦੋਂ ਸਾਡਾ ਆਉਣਾ ਸਫਲ ਹੋਜੂ, ਕਿਉਂਕਿ ਉਦੋਂ ਅਸੀਂ ਗੁਰਬਾਣੀ ਨਾਲ ਜੁੜ ਜਾਣਾ। ਮਹਾਰਾਜ ਇੱਥੇ ਦੁਨੀਆਂ ਦੀਆਂ ਅੱਖਾਂ ਖੋਲਣ ਵਾਸਤੇ, ਜਗਾਉਣ ਵਾਸਤੇ ਸੁੱਤੇ ਹੋਏ ਮਨ ਨੂੰ ਆਪਣਾ ਬਾਲਕਾਂ ਵਾਲਾ ਰੂਪ ਬਣਾਉਂਦੇ ਹੈ। ਬੜਾ ਸੋਹਣਾ ਰੂਪ ਮਹਾਰਾਜ ਜੀ ਦਾ। ਤੇ ਮੇਰੇ ਪਾਤਸ਼ਾਹ ਗਰੀਬ ਨਿਵਾਜ ਜੰਗਲ ਦੇ ਵਿੱਚ ਬੈਠ ਕੇ ਗੁਰਬਾਣੀ ਉਚਾਰਨ ਕਰਦੇ, ਪੜ੍ਹਦੇ ਆ ਗੁਰਬਾਣੀ ਨੂੰ। ਗੁਰਬਾਣੀ ਐਸੀ ਦਾਤ ਆ, ਐਸੀ ਵੱਢ ਮੁੱਢੀ ਆ ਗੁਰਬਾਣੀ। ਮੇਰੇ ਪਾਤਸ਼ਾਹ ਦੀ ਬਾਣੀ ਸੱਚਾ ਪਿਆਰ ਦੇਵੇ ਸਭ ਨੂੰ, ਜਿਹੜੇ ਰੱਖਦੇ ਭਰੋਸਾ ਬਾਣੀ ਤਾਰ ਦੇਵੇ ਸਭ ਨੂੰ, ਨਾ ਕੋਈ ਉੱਚਾ ਨਾ ਕੋਈ ਨੀਵਾਂ ਸਤਿਕਾਰ ਦੇਵੇ ਸਭ ਨੂੰ, ਪਰ ਅਜੀਤਵਾਲ ਬਾਣੀ ਜਿਹੜੀ ਤਾਰ ਦਿੰਦੀ ਜੱਗ ਨੂੰ, ਇੱਕ ਨੂੰ ਨੀ ਪਤਾ ਨੀ ਕਿੰਨਿਆਂ ਨੂੰ ਉਤਾਰਿਆ। ਮਹਾਰਾਜ ਜੰਗਲ ਦੇ ਵਿੱਚ ਬੈਠੇ ਗੁਰਬਾਣੀ ਪੜ੍ਹ ਰਹੇ ਨੇ, ਜੰਗਲ ਦੇ ਵਿੱਚ ਮੰਗਲ ਲਾ ਤੇ, ਜਦ ਬਾਣੀ ਸਤਿਗੁਰ ਗਾਉਂਦੇ, ਪਸ਼ੂ ਪੰਛੀ ਸ਼ੇਰ ਤੇ ਚੀਤੇ ਨਿਉਣ ਸੀਸ ਝੁਕਾਉਂਦੇ, ਤਪਦੇ ਹਿਰਦੇ ਸੀਤਲ ਹੋ ਗਏ ਤੇ ਤਪਦੀਆਂ ਰੂਹਾਂ ਠਰੀਆਂ, ਦੁਖੀਆਂ ਦੇ ਦੁੱਖ ਕੱਟਣ ਖਾਤਰ ਅੱਜ ਆ ਸਰਕਾਰਾਂ ਖੜੀਆਂ, ਅਜੀਤਵਾਲ ਦੇ ਪਾਰਸ ਨੂੰ ਵੀ ਨਾਮ ਖਮਾਰੀਆਂ ਚੜੀਆਂ। ਆਓ ਜਿਵੇਂ ਜੰਗਲ ਦੇ ਸ਼ੇਰ ਮੁਕਤ ਕਰਤੇ, ਜੰਗਲ ਦੇ ਜਾਨਵਰ ਮੁਕਤ ਕਰਤੇ, ਬਾਬੇ ਨਾਨਕ ਨੇ ਗਾ ਕੇ ਮਿੱਠੇ ਬੋਲ ਪੜ੍ਹ ਕੇ ਆਨੰਦਾਂ ਦੀ ਬਾਣੀ, ਆਪਣੀ ਰਸਨਾ ਦੇ ਵਿੱਚੋਂ ਮੇਰਾ ਦੇ ਮੀਂਹ ਇੰਜ ਵਰਸਾਏ ਨੇ ਸਤੇ ਪਾਤਸ਼ਾਹ।

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਪੰਨਾ ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੁਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਣੀ ਜਾਈ ਰਹਾਓ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਗੁਰੂ ਹੈ ਗੁਰਬਾਣੀ ਅੰਮ੍ਰਿਤ ਦੇ ਝਰਨੇ ਹੈ ਗੁਰਬਾਣੀ ਆਨੰਦ ਹੈ ਗੁਰਬਾਣੀ ਸਾਡੇ ਦੁੱਖਾਂ ਦੀ ਦੁਆ ਹੈ ਦੁੱਖ ਭੰਜਣ ਤੇਰਾ ਨਾਮ ਜੀ ਦੁੱਖ ਭੰਜਣ ਤੇਰਾ ਨਾਮ ਮੇਰਾ ਵਾਹਿਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵਾ ਕਾਟੇ ਜਮ ਕੀ ਫੰਦਾ ਰੱਬ ਪਰਮੇਸ਼ਰ ਅਕਾਲ ਪੁਰਖ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰਬਾਣੀ ਗਾ ਰਹੇ ਹੈ ਜੰਗਲਾਂ ਵਿੱਚ ਬੈਠੇ ਤੇ ਧਿਆਨ ਦਿਓ ਜੰਗਲ ਦੇ ਜਾਨਵਰ ਵੀ ਮੁਗਧ ਹੋ ਗਏ ਜਾਨਵਰ ਵੀ ਕਿਉਂਕਿ ਧਿਆਨ ਲਾ ਕੇ ਸੁਣਦੇ ਸੀ ਇਹ ਤੋਂ ਭਾਵ ਕਈ ਵਾਰੀ ਆਪਾਂ ਗੁਰੂ ਦੀ ਗੋਦ ਚ ਬੈਠੇ ਹੁੰਦੇ ਨਾ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਜੇ ਤਾਂ ਅਸੀਂ ਮਨ ਜੋੜ ਕੇ ਬੈਠੇ ਹਾਂ ਜਾਂ ਮਨ ਕਰਕੇ ਸੁਣਾਉਂਦੇ ਹਾਂ ਤੇ ਮਨ ਕਰਕੇ ਸੁਣਦੇ ਹਾਂ ਫਿਰ ਇਹਦਾ ਆਨੰਦ ਹੈ ਫਿਰ ਇਹਦਾ ਰਸ ਆਉਣਾ ਫਿਰ ਇਹਨੇ ਇਸ ਆਨੰਦ ਨੇ ਹਿਰਦੇ ਵਿੱਚ ਬਹਿ ਜਾਣਾ ਇਸ ਆਨੰਦ ਨੇ ਨਾ ਫਿਰ ਸਦਾ ਲਈ ਆਨੰਦਮਈ ਹੋ ਜਾਂਦਾ ਮਨ ਤੇ ਆਪਣੇ ਤੋਂ ਤਾਂ ਫਿਰ ਉਹ ਪੰਛੀ ਸੀ ਜਿਹੜੇ ਚੀਤੇ ਸ਼ੇਰ ਬਘਿਆੜ ਸੀ ਜਿਹੜੇ ਜੰਗਲ ਦੇ ਉਹੀ ਚੰਗੇ ਬਾਬੇ ਨਾਨਕ ਜੀ ਬਾਣੀ ਗਾਉਂਦੇ ਨੇ ਤੇ ਆਸਾ ਪਾਸਾ ਜੰਗਲੀ ਜਾਨਵਰਾਂ ਦਾ ਭਰ ਗਿਆ ਮਹਾਰਾਜ ਦੇ ਬਚਨ ਸੁਣਨ ਵਾਸਤੇ ਆਏ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਗੁਰਬਾਣੀ ਤਾਂ ਜੇ ਕੌਡੇ ਨੇ ਸੁਣੀ ਨਾ ਕੌਡੇ ਭੀੜ ਨੇ ਤੇ ਐਸਾ ਅਸਰ ਹੋਇਆ ਸੰਤ ਬਣ ਗਿਆ ਉਹ ਸੱਜਣ ਠੱਗ ਵੱਢ ਟੁੱਕ ਕਰਨ ਵਾਲਾ ਲੁੱਟਣ ਵਾਲਾ ਭੇਖ ਬਣਾਉਣ ਵਾਲਾ ਸੱਜਣ ਬਣ ਗਿਆ ਅਸਲੀ ਜੇ ਬਾਣੀ ਹਮਜਾ ਗੌਸ ਪੀਰ ਨੇ ਸੁਣੀ ਤੇ ਹੰਕਾਰ ਦੂਰ ਹੋ ਗਏ ਬੜੀ ਕਧਾਰੀ ਵਰਗਿਆਂ ਦੇ ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰਿਆ ਮਹਾਰਾਜ ਜੰਗਲਾਂ ਚ ਬਾਣੀ ਪੜ ਰਹੇ ਆ ਤੇ ਜਾਨਵਰ ਮੁਗਧ ਹੋ ਰਹੇ ਨੇ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ ਸੁਣ ਕੇ ਨਾ ਅੰਮ੍ਰਿਤ ਵਚਨ ਸੁਣ ਕੇ ਕਹਿੰਦੇ ਜ਼ਹਿਰੀਲੇ ਜਾਨਵਰ ਵੀ ਆ ਕੇ ਚਰਨਾਂ ਕਮਲਾਂ ਵਿੱਚ ਬੈਠ ਗਏ ਕਿਉਂਕਿ ਰੱਬ ਆ ਪਰਮੇਸ਼ਰ ਆ ਕਾਲ ਆ ਉਹ ਸਾਰੀਆਂ ਜੂਨਾਂ ਦਾ ਆਪ ਮਾਲਕ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਹੜਾ ਆਪਾਂ ਅਰਦਾਸ ਤੋਂ ਬਾਅਦ ਕਹਿੰਦੇ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੰਨੇ ਬਿਨਾਂ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ ਉਹ ਭਾਵੇਂ ਗੁਰੂ ਘਰ ਕਰੀਏ ਭਾਵੇਂ ਘਰੇ ਨਿਤਨੇਮ ਕਰਕੇ ਕਰੀਏ ਤੇ ਸਰਬੱਤ ਦੇ ਭਲੇ ਚ 84 ਲੱਖ ਜੁਨੀ ਆਉਂਦੀ ਆ ਇਕੱਲੇ ਬੰਦੇ ਨੀ ਇਕੱਲੇ ਮਨੁੱਖ ਨੀ ਆਉਂਦੇ ਸਿੱਖ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਰਬੱਤ ਦਾ ਭਲਾ ਮੰਗਦਾ ਹੈ ਮੈਤੋਂ ਪਹਿਲਾਂ ਭਲਾ ਕਰੀ ਮੇਰੇ ਆ ਜੀਜਾਂ ਦਾ ਪੁੱਛ ਜਾਈ ਹਾਲ ਕਿਤੇ ਆਣ ਕੇ ਗਰੀਬਾਂ ਦਾ ਤੇਰੇ ਬਿਨਾਂ ਪਾਰਸ ਨੂੰ ਕਿਹਨੇ ਗੱਲ ਲਾਉਣਾ ਏ ਖੇਡੀ ਜਾਂਦੇ ਦਾਤਾ ਅਸੀਂ ਜਿਵੇਂ ਤੋਂ ਖਡਾਉਣਾ ਏ ਅਸੀਂ ਤਾਂ ਖਡਾਉਣੇ ਆ ਉਹਦੇ ਜਿਵੇਂ ਉਹ ਸਾਡੀ ਜ਼ਿੰਦਗੀ ਨੂੰ ਖਡਾ ਰਿਹਾ ਉਵੇਂ ਖੇਡ ਰਹੇ ਹਾਂ ਸਾਡੇ ਹੱਥ ਵਿੱਚ ਨਹੀਂ ਜ਼ਿੰਦਗੀ ਦੀ ਡੋਰੀ ਉਹਦੇ ਹੱਥ ਵਿੱਚ ਆ ਮਾਲਕ ਦੇ ਉਹਨੇ ਕਿਵੇਂ ਰੱਖਣਾ ਕੀ ਕਰਾਉਣਾ ਸਾਤੋਂ ਇਹ ਸਭ ਉਹੀ ਜਾਣਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਬੜਾ ਸੋਹਣਾ ਰੂਪ ਬਣਾਇਆ ਬਾਲਕ ਦਾ ਸੋਹਣੇ ਨੱਕ ਜਨ ਲੰਬੜੇ ਵਾਲਾਂ ਕੰਚਨ ਕਾਇਆ ਸੋਨੇ ਕੀ ਟਲ ਮਹਾਰਾਜ ਨੇ ਕੌਤਕ ਰਚਿਆ ਗੁਰਬਾਣੀ ਨੂੰ ਵਿਸਰਾਮ ਦਿੱਤਾ ਜੰਗਲ ਦੇ ਜਾਨਵਰ ਘੋੜਿਆਂ ਦੀਆਂ ਆਵਾਜ਼ਾਂ ਸੁਣ ਕੇ ਪਰੇ ਚਲੇ ਗਏ ਇੱਕ ਰਹਿਲਾ ਪਠਾਨ ਘੋੜੇ ਤੇ ਚੜ੍ਹ ਕੇ ਆ ਰਿਹਾ ਹੈ ਉਹ ਆਪਦਾ ਸ਼ਿਕਾਰ ਲੱਭਦਾ ਫਿਰਦਾ ਹੈ ਉਹ ਕਿਸੇ ਬੰਦੇ ਨੂੰ ਲੱਭਦਾ ਫਿਰਦਾ ਹੈ ਪਸ਼ੂਆਂ ਦੀ ਮੰਡੀ ਬਹੁਤ ਵਾਰੀ ਸੁਣੀ ਆ ਪੰਛੀਆਂ ਦੀ ਵੀ ਸੁਣੀ ਆ ਮੰਡੀਆਂ ਬੜੀਆਂ ਸੁਣੀਆਂ ਨੇ ਜਿਨਸਾਂ ਦੀਆਂ ਮੰਡੀਆਂ ਲੱਗਦੀਆਂ ਨੇ ਤੇ ਪਰ ਬੰਦਿਆਂ ਦੀ ਮੰਡੀ ਜਿਹੜੀ ਲੱਗੀ ਉਹ ਰਹੇਲਖੰਡ ਦੀ ਧਰਤੀ ਤੇ ਲੱਗਦੀ ਜਾਂ ਗੰਜਣੀ ਦੇ ਬਾਜ਼ਾਰਾਂ ਚ ਲੱਗਦੀਆਂ ਸਨ ਇਹ ਰਹਿਲਾ ਪਠਾਨ ਇਹਦਾ ਕਿੱਤਾ ਇਹਦਾ ਧੰਦਾ ਇਹਦਾ ਕੰਮ ਹੈ ਵੀ ਕੋਈ ਬੱਚਾ ਬੁੱਢਾ ਕੋਈ ਨੌਜਵਾਨ ਔਰਤ ਕੋਈ ਬੱਚੀ ਇਹਨੇ ਫੜ ਕੇ ਲੈ ਜਾਣੀ ਗੁਲਾਮ ਬਣਾ ਲੈਣਾ ਘਰੇ ਲੈ ਜਾ ਕੇ ਤੇ ਅਗਲੇ ਦਿਨ ਵੇਚ ਆਉਣਾ
ਪੈਸੇ ਵੱਟ ਲੈਣੇ ਤੇ ਜਿਹਨੂੰ ਵੇਚਿਆ ਹੁੰਦਾ ਸੀ ਉਹ ਸਾਰੀ ਹੀ ਜ਼ਿੰਦਗੀ ਨੌਕਰਪਣਾ ਕਰੀ ਜਾਂਦਾ ਹੈ, ਸਾਰੀ ਜ਼ਿੰਦਗੀ ਗੁਲਾਮਾਂ ਵਾਂਗੂ ਕੁੱਤਿਆਂ ਵਾਂਗੂ ਰਹਿ ਕੇ ਬਤੀਤ ਕਰਨੀ ਪੈਂਦੀ। ਤੇਰੇ ਹਿੱਲਾ ਪਠਾਨ ਨੂੰ ਦੂਰੋਂ ਨਜ਼ਰੀ ਪਿਆ ਘੋੜੇ ਤੇ ਚੜਿਆ ਆ ਰਿਹਾ, ਤੇ ਇਹਨੇ ਦੂਰੋਂ ਤੱਕਿਆ ਵੀ ਬਹੁਤ ਸੋਹਣਾ ਬਾਲਕ ਬੈਠਾ ਜੰਗਲਾਂ ਦੇ ਵਿੱਚ, ਬੜੀ ਸੋਹਣੀ ਸੂਰਤ ਹੈ, ਬੜਾ ਭੋਲਾ ਭਾਲਾ ਚਿਹਰਾ ਏ, ਤੇ ਜਿਹੜਾ ਤੱਕਦਾ ਉਹ ਤੱਕਦਾ ਹੀ ਰਹਿ ਜਾਂਦਾ ਮੇਰੇ ਪਾਤਸ਼ਾਹ ਨੂੰ। ਸੀਨ ਸੋਹਣਿਆ ਜਿਹਦੇ ਤਸਵੀਰ ਤੇਰੀ, ਤੇਰਾ ਚੜਿਆ ਨਾਮ ਜਵਾਨ ਉੱਤੇ, ਮਰ ਮਰ ਕੇ ਮੱਲਿਆ ਸੀ ਦਰ ਤੇਰਾ, ਤੇਰੇ ਜਹਾਂ ਨਾ ਡਿੱਠਾ ਜਹਾਨ ਉੱਤੇ, ਜਿਸ ਦਰ ਤੋਂ ਖਾਕ ਤੇ ਪਾਕ ਹੋਏ, ਸਾਨੂੰ ਮਾਣ ਹੈ ਤੇਰੀ ਸ਼ਾਨ ਉੱਤੇ। ਅਰੇ ਰੇ ਪਠਾਨ ਨੂੰ ਕਰਨਾ ਤਾਂ ਮਾਣ ਚਾਹੀਦਾ ਸੀ, ਵੀ ਜਦੋਂ ਅੱਖਾਂ ਤੇ ਪੱਟੀ ਬੰਨੀ ਹੋਵੇ ਨਾ ਗਿਆਨਤਾ ਦੀ, ਉਦੋਂ ਫਿਰ ਰੱਬ ਵੀ ਨੀ ਨਜ਼ਰੀ ਆਉਂਦਾ। ਉਹ ਘੋੜੇ ਤੇ ਉਤਰਿਆ, ਉਹਨੇ ਬਾਬੇ ਨਾਨਕ ਦੀ ਬਾਂਹ ਫੜੀ, ਉਹਨੇ ਰੱਸਾ ਬੰਨਿਆ ਹੱਥਾਂ ਨੂੰ, ਜਿਵੇਂ ਮੇਰੇ ਪਾਤਸ਼ਾਹ ਨੂੰ ਰੇਲਾ ਪਠਾਨ ਧੰਨ ਗੁਰੂ ਨਾਨਕ ਸਾਹਿਬ ਨੂੰ ਲਾਜ ਕਵੀੜੀ ਫੜ ਕੇ ਬੰਨ ਕੇ ਆਪਣੇ ਮਹਿਲਾਂ ਵੱਲ ਨੂੰ ਘਰ ਵੱਲ ਨੂੰ ਲੈ ਤੁਰਿਆ ਸਾਥੀ ਹੈ।

के गल जमाना यार के ले चलिया सतगुरु नू जन्म नाज कबीड़ी पढ़ के

0: ਕਬੀੜੀ ਫੜ ਕੇ ਲੈ ਚੱਲਿਆ ਸਤਿਗੁਰ ਨੂੰ, ਜਨਮ ਨਾਜ ਕਬੀੜੀ ਫੜ ਕੇ ਲੈ ਚੱਲਿਆ ਸਤਿਗੁਰ ਨੂੰ, ਜਨਮ ਨਾਜ ਕਬੀੜੀ ਫੜ ਕੇ ਓ
1: ਜਦੋਂ ਅੱਖਾਂ ਦੇ ਉੱਤੇ ਪਾਪਾਂ ਦੀ ਪੱਟੀ ਬੰਨੀ ਹੋਵੇ ਨਾ, ਫਿਰ ਰੱਬ ਮੂਹਰੇ ਖੜਾ ਵੀ ਨਜ਼ਰ ਨਹੀਂ ਆਉਂਦਾ। ਪਰਮੇਸ਼ਰ ਅਕਾਲ ਪੁਰਖ ਜਿਹਨੂੰ ਮੇਰੇ ਸਤਿਗੁਰਾਂ ਦੀ ਬਾਣੀ ਕਹਿੰਦੀ ਘੱਟ ਘੱਟ ਮੈਂ ਹਰ ਜੂਹ ਵਸੈ, ਜਿਹਨੂੰ ਪਾਤਸ਼ਾਹ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਿਹਨੂੰ ਸਤਿਗੁਰਾਂ ਨੇ ਕਿਹਾ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਜਿਹੜਾ ਜਰੇ ਜਰੇ ਕਣੇ ਕਣੇ ਪੱਤੇ ਪੱਤੇ ਵਿੱਚ ਵਿਆਪਕਾ ਚਾਰੇ ਕੁੰਟਾਂ ਵਿੱਚ ਧਰਤੀ ਆਕਾਸ਼ ਪਤਾਲਾਂ ਵਿੱਚ ਸਰਬ ਸ਼ਕਤੀਮਾਨ ਜਿਹੜਾ ਰੱਬ ਹੈ, ਤੇ ਪਾਪੀ ਬੰਦਿਆਂ ਨੂੰ ਮੂਹਰੇ ਖੜਾ ਵੀ ਨਜ਼ਰ ਨਹੀਂ ਆਉਂਦਾ ਹੁੰਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਸਨ, ਪਰ ਰਹੇਲਾ ਪਠਾਨ ਪਾਪੀ ਹੈ, ਚੰਗਿਆਈ ਤੇ ਬੁਰਿਆਈ ਦਾ ਕੋਈ ਮੇਲ ਨਹੀਂ ਹੁੰਦਾ। ਰੱਬ ਤੇ ਰੱਬ ਦੇ ਪਿਆਰਿਆਂ ਦਾ, ਜਿਹੜੇ ਭਗਤ ਲੋਕ ਹਨ, ਜਿਹੜੇ ਸੰਸਾਰੀ ਲੋਕ ਹੈ, ਇਹਨਾਂ ਦਾ ਭਗਤਾਂ ਨਾਲ ਕੋਈ ਤਾਲਮੇਲ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬੀਣੀ ਫੜੀ ਹੈ ਤੇ ਰਹੇਲਾ ਪਠਾਨ ਬੰਨ ਕੇ ਗੁੱਟ ਨੂੰ ਰੱਸੀ ਮੇਰੇ ਪਾਤਸ਼ਾਹ ਨੂੰ ਲਿਜਾ ਰਿਹਾ। ਦੁਨੀਆਂ ਦੇ ਉੱਤੇ ਕੋਈ ਐਸਾ ਹੈ ਵੀ ਜਿਹੜਾ ਰੱਬ ਨੂੰ ਬੰਨ ਲਵੇ? ਇਹ ਤਾਂ ਰੱਬ ਦੇ ਕੌਤਕ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ, ਉਹਨਾਂ ਦੀ ਮਰਜ਼ੀ ਸੀ, ਉਹਨਾਂ ਦੀ ਰਜ਼ਾ ਸੀ। ਉਹਨਾਂ ਨੇ ਜਿੱਥੇ ਜਿੱਥੇ ਵੀ ਮਹਾਰਾਜ ਗਏ ਉਸ ਢੰਗ ਨਾਲ ਹੀ ਗਏ, ਜੇ ਜੇ ਲੋਕ ਬੈਠੇ ਉੱਥੇ ਉਸ ਢੰਗ ਦੇ ਨਾਲ ਜਾ ਕੇ ਮੇਰੇ ਪਾਤਸ਼ਾਹ ਦਾ ਜਿਹੜਾ ਪ੍ਰਚਾਰ ਦਾ ਢੰਗ ਵੱਖਰਾ ਹੈ, ਮੇਰੇ ਪਾਤਸ਼ਾਹ ਦਾ ਸਮਝਾਉਣ ਦਾ ਢੰਗ ਵੱਖਰਾ ਹੈ, ਮੇਰੇ ਪਾਤਸ਼ਾਹ ਦਾ ਸਿੱਧੇ ਰਾਹ ਪਾਉਣ ਦਾ ਢੰਗ ਵੱਖਰਾ ਹੈ। ਤੇ ਜਿੱਥੇ ਜਿੱਥੇ ਵੀ ਗਏ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕਿਛ ਪਾਏ। ਪੜ੍ਹਾਈ ਜਿਹੜਾ ਬੁਰਿਆਂ ਦਾ ਕਰਨਾ ਪੈਂਦਾ, ਜਿੰਨਾ ਵੀ ਇਤਿਹਾਸ ਪੜ੍ਹ ਲਈਏ ਨਾ, ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੇ ਬੁਰੇ ਬੰਦੇ ਸੀ ਉਹਨਾਂ ਦਾ ਭਲਾ ਕੀਤਾ, ਤੇ ਜਿਹੜੇ ਤਾਂ ਸਿੱਧੇ ਰਾਹ ਪੈ ਗਏ ਬੁਰੇ ਠੀਕ ਹੈ, ਤੇ ਫਿਰ ਜਿਹੜੇ ਬੁਰੇ ਬੁਰਿਆਈਆਂ ਨਾ ਛੱਡੀਆਂ ਉਹਨਾਂ ਨੂੰ ਫਿਰ ਤਲਵਾਰ ਦੇ ਨਾਲ ਖੰਡਿਆਂ ਦੇ ਨਾਲ ਸੋਧੇ ਵੀ ਲਾਏ, ਕਿਉਂਕਿ ਪਹਿਲਾਂ ਪਿਆਰ ਨਾਲ ਤੇ ਦੂਸਰਾ ਫਿਰ ਤਤਕਾਰ ਦੇ ਨਾਲ। ਮੇਰੇ ਸਤਿਗੁਰੂ ਅਕਾਲ ਪੁਰਖ ਨੂੰ ਇਹ ਰਹੇਲਾ ਪਠਾਨ ਜਦੋਂ ਘਰੇ ਲੈ ਕੇ ਗਿਆ ਤੇ ਕਹਿੰਦੇ ਵੀ ਇਹਦੇ ਇਲਾਜ ਨਹੀਂ ਸੀ, ਕੋਈ ਬੱਚਾ ਨਹੀਂ ਸੀ, ਨਾ ਧੀ ਨਾ ਪੁੱਤ, ਤੇ ਇਹਦੇ ਘਰਵਾਲੀ ਨੇ ਜਦੋਂ ਤੱਕਿਆ ਵੀ ਸੋਹਣਾ ਬਾਲਕ ਹੈ, ਜਿਹਦੇ ਚਿਹਰੇ ਨੂੰ ਦੇਖਦਿਆਂ ਮਨ ਨੂੰ ਸਕੂਨ ਮਹਿਸੂਸ ਹੋਇਆ, ਆਨੰਦ ਆਇਆ, ਇਸ ਬਾਲਕ ਨੂੰ ਫੜ ਕੇ ਕਿੱਥੋਂ ਲੈ ਆਇਆ। ਆਓ, ਸਮੇਂ ਦੀ ਸਮਾਪਤੀ ਹੈ, ਰਹਿੰਦੇ ਹੋਏ ਇਤਿਹਾਸ ਦੀ ਸੇਵਾ ਸ਼ਾਮ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਐਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗੁਰਬਾਣੀ ਪੜ੍ਹਦਿਆਂ ਗੁਰ ਇਤਿਹਾਸ ਕਹਿੰਦਿਆਂ ਹੋ ਜਾਂਦੀਆਂ, ਸਤਿਗੁਰੂ ਜੀ ਗੁਨਾਹਾਂ ਦੀ ਮਾਫ਼ੀ ਦੇਣ, ਅੱਗੇ ਤੋਂ ਸਮਰਥ ਬਖਸ਼ਣ, ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰ ਇਤਿਹਾਸ ਗੁਰੂ ਵਡਿਆਈਆਂ ਕਰਨ ਦੀ ਦਾਤ ਸੱਚੇ ਪਾਤਸ਼ਾਹ ਬਖਸ਼ੀ ਰੱਖਣ, ਇਸੇ ਤਰ੍ਹਾਂ ਸਮਾਵਾਂ ਲੈਂਦੇ ਰਹਿਣ। ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਪੰਥਕ ਪ੍ਰਸਿੱਧ ਰਾਗੀ ਜੱਥਾ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਆਪ ਸੰਗਤਾਂ ਨੂੰ ਹਰ ਜਸ ਦੇ ਨਾਲ ਜੋੜਨਗੇ। ਸੰਤ ਜਨਾ ਮੇਲਾ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਆਓ, ਸਤਿਗੁਰਾਂ ਨੇ ਬੜੀ ਦਾਤ ਬਖਸ਼ਿਸ਼ ਕੀਤੀ ਹੈ, ਵੱਡ ਮੁੰਡੀ ਕੀਰਤਨ ਦੀ ਦਾਤ, ਜਿਹੜੀ ਦਾਤ ਕਿਤੇ ਭਾਈ ਮਰਦਾਨੇ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਆਓ ਕੀਰਤਨ ਸਰਵਣ ਕਰੀਏ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਈਏ। ਆਖੋ ਪਿਆਰ ਤੇ ਸਤਿਕਾਰ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਸ ਵੇਲੇ ਆਪ ਜੀ ਬੀਬੀ ਰਜਿੰਦਰ ਕੌਰ ਜੀ ਨੱਤ ਤਿੰਨਾਂ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਸਤੇ ਪਹੁੰਚੇ ਹੋ। ਹੁਣ ਅਲਾਹਣੀਆਂ ਦੇ ਪਾਠ ਹੋਣਗੇ, ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਫਿਰ ਰਾਮਕਲੀ ਸਾਧ ਜੀ ਕੇ ਪਾਠ, ਉਪਰੰਤ ਗੁਰਬਾਣੀ ਕੀਰਤਨ ਅਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਆਪ ਸਮੂਹ ਸੰਗਤਾਂ ਨੇ ਇਸੇ ਹੀ ਤਰ੍ਹਾਂ ਪ੍ਰੇਮ, ਅਦਬ ਅਤੇ ਸਤਿਕਾਰ ਦੇ ਨਾਲ ਸੰਗਤ ਵਿੱਚ ਸੱਜ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੀ ਪ੍ਰਾਪਤ ਕਰਨੀ ਜੀ।

ਜੋ ਤਿਸ ਭਾਵੈ ਸਮਰਥ ਸੋ ਥੀਐ ਹੀਲੜਾ ਏਹ ਸੰਸਾਰੂ ਜਲ ਥਲ ਮਹੀਅਲ ਰਵ ਰਹਿਆ ਸਾਚੜਾ ਸਿਰਜਣਹਾਰੂ ਸਾਚਾ ਸਿਰਜਣਹਾਰ।

ਸਾਰੂ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਐ ਸਚੜਾ ਪਰਵਤ ਗਾਰੂ ਜਿਨ ਆਪੀਨੈ ਆਪ ਸਾਜਿਆ ਸਚੜਾ ਅਲਖ ਅਪਾਰੂ ਦੋਏ ਪੁੜ ਜੋੜ ਵਿਛੋੜਿਅਨ ਗੁਰ ਬਿਨ ਘੋਰ ਅੰਧਾਰੂ ਸੂਰਜ ਚੰਦ ਸਿਰਜਿਅਨ ਅਹਿਨਿਸ ਚਲਤ ਵਿਚਾਰੂ ਸਚੜਾ ਸਾਹਿਬ ਸੱਚ ਤੂੰ

ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੂ ਆਵਾਗਵਨ ਸਿਰਜਿਆ ਤੂ ਤਰ ਕਰਨ ਹਾਰੂ ਜੰਮਣ ਮਰਨ ਆਏ ਗਿਆ ਬਧਿਕ ਜੀਓ ਬੇਕਾਰੂ ਭੂਡੜੇ ਨਾਮ ਵਿਸਾਰਿਆ ਬੂਡੜੇ ਕਿਆ ਤਿਸ ਚਾਰੂ ਗੁਣ ਛੋੜ ਵਿਖ ਲਦਿਆ ਅਵਗੁਣ ਕਾਵਣ ਜਾਰੂ ਸੱਦੜੇ ਆਏ ਤਿਨਾ ਜਾਨੀਆ ਹੁਕਮ ਸੱਚੇ ਕਰਤਾਰੂ ਨਾਰੀ ਪੁਰਖ ਵਿਛੁਨਿਆ ਵਿਛੁੜਿਆ ਮਿਲਣ ਹਾਰੂ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਧੀ ਸਰਕਾਰੂ ਬਾਲਕ ਬਿਰਧ ਨ ਜਾਣਨੀ ਤੋੜਨ ਹੇਤ ਪਿਆਰੂ ਨੌਂਦਰ ਠਾਕੇ ਹੁਕਮ ਸੱਚੈ ਹੰਸ ਗਿਆ ਗਹਿਣਾਰੇ ਸਾ ਤਨ ਛੁੱਟੀ ਮੁੱਠੀ ਝੂਠ ਵਿਧਣੀਆ ਮ੍ਰਿਤਕੜਾ ਅੰਗਨੜੇ ਬਾਰੇ ਸੁਰਤ ਮੁਈ ਮਰਮਾਈਏ ਮਹਿਲ ਰੁੰਨੀ ਦਰਬਾਰੇ ਰੋਵ ਹੁਕੰਤ ਮਿਹ ਲੀਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚ ਮੋਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸਚੜੈ ਹੇਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁਠੜੀ ਧੰਦੈ ਧਾਵਣੀਆਂ ਫਿਰ ਛੋਡਿਆੜੀ ਵਿਦਣਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਾ ਲਾਹਣਾ ਹੋ ਰਹਿਸਿਆੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਤਨ ਸੱਚ ਸੀਗਾਰੋ ਆਵ ਹੋ ਮਿਲ ਹੋ ਸਹੇਲੀ ਹੋ ਸਿਮਰਿ ਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਵੋ ਗੀਤ ਨ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਚੜਾ ਦੂਰ ਨਾ ਭਾਲੀਐ

ਭਾਲੇ ਆਪ ਨਿਰਾਲਮ ਧੰਦੇ ਬਾਧੀ ਕਰ ਹੁਕਮ ਛਡਾਵਣ ਹਾਰੋ ਅੱਜ ਕਲ ਕਰਦੇ ਅਕਾਲ ਵਿਆਪੈ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨ ਸੁਜਾਈ।

ਬਾਬਾ ਆਇਆ ਹੈ ਉਠ ਚੱਲਣਾ, ਇਹੋ ਜਗ ਝੂਠ ਪਸਾਰੂ ਵਾ, ਸੱਚਾ ਕਰ ਸੱਚੜੈ ਸੇਵੀਐ, ਸੱਚ ਖਰਾ ਸੱਚਿਆਰੂ ਵਾ, ਕੂੜ ਲੱਭ ਜਾ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਉ, ਅੰਤਰ ਆਉ ਨਾ ਬੈਸੋ ਕਹੀਏ, ਜੋ ਸੁਣੀਐ ਘਰ ਕਾਉ।

ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਹੈ।

ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕਹਿਣਾ ਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ, ਤਜਤ ਨਹੀਂ ਨਿਤ ਨਾਨਕ ਇਹ ਬਿਦਹਾਰ ਭਜਾਓ, ਇਕ ਮਨ ਹੋਏ ਇਕ ਚਿੱਤ।

ਮਿਤ ਪੈ ਜੈ ਮਿਤ ਬਿਗ ਸਹਿਜ ਸਮਿਤ ਕੀ ਪੈਜ ਪਾਹਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੈ। ਸਤਿਗੁਰੂ ਪ੍ਰਤਖ ਹੋਦੈ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਵ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ

ਜਪੀਆਂ ਤਪੀਆਂ। ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ, ਸਵਾਸਾਂ ਸੰਗ ਨਿਭਾਹੀ, ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਕਾ ਪਾਵਨ ਗੁਰਵਾਕ ਹੈ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਸਤਿਗੁਰੂ ਜੀ ਆਪ ਜੀਆਂ ਦੇ ਬਖਸ਼ਿਸ਼ ਕੀਤੇ ਹੋਏ ਸਮੇਂ ਅਤੇ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਬੀਬੀ ਰਜਿੰਦਰ ਕੌਰ ਜੀ ਨੱਤ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਤਿਨਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਂਟ ਕਰਨ ਤੋਂ ਉਪਰੰਤ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਲਾਹਣੀਆਂ ਦੇ ਪਾਠ ਹੋਏ ਹਨ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਰਾਮਕਲੀ ਸਦਕੇ ਪਾਠ ਗੁਰਬਾਣੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਣੀ ਪੜ੍ਹੀ ਅਤੇ ਸੁਣੀ ਬਾਣੀ ਦਾ ਫਲ ਆਦੇਸ਼ ਉਸ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਦਿਆਂ ਹੋਇਆਂ ਸਦੀਵ ਕਾਲ ਵਾਸਤੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਸਮੂਹ ਪਰਿਵਾਰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਪਰਿਵਾਰ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ ਸਦਾ ਅੰਗ ਔਰ ਸੰਗ ਸਹਾਈ ਹੋਣਾ ਜੋ ਜੋ ਵੀ ਭੇਟਾਵਾਂ ਸੇਵਾਵਾਂ ਪਰਿਵਾਰ ਵੱਲੋਂ ਹਾਜ਼ਰ ਕੀਤੀਆਂ ਜਾ ਰਹੀਆਂ ਹਨ ਦਰ ਪ੍ਰਵਾਨ ਕਰਦਿਆਂ ਹੋਇਆਂ ਅੰਗੀਕਾਰ ਕਰਨੀਆਂ ਸੇਵਕਾਂ ਦੇ ਲੋਕ ਪ੍ਰਲੋਕ ਦੇ ਪਰਦੇ ਕੱਜ ਲੈਣੇ ਪਾਤਸ਼ਾਹ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰਿਆਂ ਦੇ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਨੇ ਬੀਬੀ ਰਜਿੰਦਰ ਕੌਰ ਜੀ ਨੱਤ ਤਿਨ੍ਹਾਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਇੱਥੇ ਹੀ ਸਮਾਪਤੀ ਹੈ ਜੀ। ਕੜਾ ਪ੍ਰਸ਼ਾਦ ਦੀ ਦੇਗ ਆਪ ਜੀ ਨੂੰ ਬਾਹਰੋਂ ਕਾਊਂਟਰ ਤੋਂ ਹੀ ਪ੍ਰਾਪਤ ਹੋਵੇਗੀ। ਉਹਨਾਂ ਦੇ ਪਰਿਵਾਰ ਵੱਲੋਂ ਆਈਆਂ ਹੋਈਆਂ ਆਪ ਸਮੂਹ ਸੰਗਤਾਂ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਪਰਿਵਾਰ ਵੱਲੋਂ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਗੁਰੂ ਘਰ ਦੇ ਲੰਗਰ ਹਾਲ ਵਿਖੇ ਆਪ ਜੀ ਨੇ ਲੋੜ ਮੁਤਾਬਕ ਜਲ ਪਾਣੀ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਾ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਸਮਾਪਤੀ ਹੈ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਜੀ ਰਬਾਬੀ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਸਾਹਿਬ ਜੀ ਤਰਸ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਉਣ। ਆਓ ਬੜੇ ਪਿਆਰ ਨਾਲ ਅਗਲਾ ਸਮਾਂ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਤ ਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਪਇਓ ਸੰਕਰ ਇਕੱਠਾ। ਸਿਗਰੀ ਸ੍ਰਿਸ਼ਟ ਦਿਖਾ।

0: ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਹਮਾਰੀ ਜੀਉ ਪਿੰਡਾ ਸਭ ਕਉ ਨਾਨਕ ਸਭ ਕੋਈ ਨਉ ਨਾ ਜਾਣੀ ਮੇਰਾ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਈ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿਨਾਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਕੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੀ ਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਾਰਾ ਸਾਹਿਬਾਣੀ ਦੇ ਜਾਪ ਹੋਏ ਅੰਮ੍ਰਿਤ ਗੁਰਬਾਣੀ ਦੇ ਜਾਪ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਜੀ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ।

जी की फतेह। सतनाम।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: ਵਿੱਚ ਕਰਤਾ ਪੁਰਖ ਲੋਵਾ ਤਾਂ ਵਾਲ ਨਾਵਿੰਗਾ ਹੋਵਾ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵ ਕਰਾ ਰਹੇ ਸਨ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਰਾਗੀ ਜਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਥੇ ਦਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ ਐਤਵਾਰ ਨੂੰ ਸਵੇਰੇ 9:20 'ਤੇ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਦਾ ਹੈ। 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 18 ਨੂੰ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਗੁਰਮਤ ਵਿਚਾਰਾਂ ਢਾਡੀ ਵਾਰਾਂ ਸਰਵਣ ਕਰਨੀਆਂ ਜੀ। ਆਓ ਬੜੇ ਪਿਆਰ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।